ਤੇ ਅੱਜ ਦਾ ਮੌਜੂ ਵੀ ਅਸਾਂ ਪਿਛਲੇ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਜਿਸ ਤਰ੍ਹਾਂ ਸੰਗੀਆਂ ਦੋਸਤਾਂ ਨੇ ਸਲਾਹ ਮਸ਼ਵਰੇ ਨਾਲ ਕੀਤਾ ਤੇ ਅਗਲੇ ਜਿਹੜੇ ਮੌਜੂ ਹੈ ਉਹ ਵੀ ਤੁਸੀਂ ਦੱਸੀ ਪਾਈ ਸਕਦੇ ਹੋ ਤੇ ਲਿਆਜ਼ਾ ਤਾਂ ਇਸੋਂ ਕਿ ਆਪਣਾ ਨੰਬਰ ਇੱਕ ਦਫ਼ਾ ਫਿਰ ਮੈਂ ਰਿਪੀਟ ਕਰਨਾ ਵਾ 0115700971 ਇਸ ਨੰਬਰ ਮੈਸੇਜ ਕਰੀ ਤਾਂ ਤੁਸੀਂ ਆਪਣੀ ਮਨਪਸੰਦ ਮੌਜੂ ਜਿਹੜਾ ਉਹ ਬਾਈ ਸਕਦੇ ਹੋ ਤੇ ਹੋਰ ਵੀ ਅਗਰ ਕੋਈ ਫਰਮਾਇਸ਼ ਹੈ ਕਿਸੇ ਗੀਤ ਦੀ ਫਰਮਾਇਸ਼ ਹੈ ਤਾਂ ਉਹ ਵੀ ਤੁਸੀਂ ਇਸ ਨੰਬਰ ਬਾਈ ਸਕਦੇ ਹੋ ਤੇ ਇਸੇ ਨੰਬਰ ਪਰ ਤੁਸੀਂ ਕਾਲ ਵੀ ਕਰੀ ਸਕਦੇ ਹੋ ਜਿਹੜਾ ਕਿ ਹੈ 0115 710971 ਤਾਂ ਸੰਗੀਓ ਸਭ ਤੋਂ ਪਹਿਲਾਂ ਗੱਲ ਇਹ ਹੋਣੀ ਵੀ ਜਿਹੜਾ ਪਟਵਾਰੀ ਗੱਲ ਹੈ ਤਾਂ ਫਿਰ ਪਟਵਾਰ ਵਾਕਿਆ ਕਿਹੜਾ ਹੈ ਹੁਣ ਅੱਜ ਕੱਲ੍ਹ ਨੇ ਮੌਜੂਦਾ ਦੌਰ ਦੇ ਮੁਤਾਬਕ ਪਟਵਾਰੀ 'ਚ ਕਿਹੜਾ ਕਿਹੜਾ ਇਲਾਕਾ ਸੁਣਾ ਉਸਨੇ ਪਰ ਥੋੜ੍ਹੀ ਜਿਹੀ ਨਜ਼ਰ ਮਾਰਨੇ ਆ ਅੱਛਾ ਪ੍ਰੋਗਰਾਮ ਦਾ ਬਕਾਇਦਾ ਆਗਾਜ਼ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਰਸਾਂ ਕਿ ਮੈਂ ਇੱਕ ਸਟੂਡੈਂਟ ਨਹੀਂ ਹੈਸੀਅਤ ਨਾਲ ਇਹ ਪ੍ਰੋਗਰਾਮ ਕਰਨਾ ਵਾ ਔਰ ਅਗਰ ਇਸਨੇ ਵਿੱਚ ਕਿਸੇ ਜਗ੍ਹਾ ਵੀ ਤੁਸੀਂ ਸਮਝਦੇ ਹੋ ਕਿ ਰਨਵਾਈ ਦੀ ਜ਼ਰੂਰਤ ਹੈ ਜਨਾਬ ਤਾਂ ਸਾਡੇ ਦਰਵਾਜ਼ੇ ਖੁੱਲ੍ਹੇ ਤੁਸੀਂ ਸਾਡੇ ਕੀ ਮੈਸੇਜ ਕਰੀ ਸਕਦੇ ਹੋ ਕਾਲ ਕਰੀ ਸਕਦੇ ਹੋ ਬਾਈ ਸਕਦੇ ਹੋ ਆਪਣੇ ਦਿਲਾਂ ਦੀ ਗੱਲ ਕਿ ਬਾਸਤ ਭਾਈ ਇੱਥੇ ਜਿਹੜੀ ਗੱਲ ਹੈ ਉਹ ਥੋੜ੍ਹੀ ਜਿਹੀ ਇਸ ਤਰ੍ਹਾਂ ਸੀ ਅਤੇ ਹਰ ਇਨਸਾਨ ਵਿੱਚ ਇੱਕ ਸਿੱਖਣੇ ਨਾਲ ਜਿਹੜਾ ਪਹਿਲੂ ਹੈ ਉਹ ਤੁਸੀਂ ਪਤਾ ਹੈ ਗੋਦ ਤੋਂ ਕਿੰਨੀ ਤਾਂ ਗੋਰ ਤੱਕ ਜਾਰੀ ਰਹਿਣਾ ਅਤੇ ਅਸਾਂ ਵੀ ਉਸੇ ਘੜੀ ਕੀ ਜਿਹੜਾ ਨਾ ਉਹ ਫਾਲੋ ਕਰਨੇ ਪਏ ਹਾਂ ਜਾਂ ਉਸੇ ਘੜੀ ਨੇ ਪਿੱਛੇ ਪਿੱਛੇ ਟੁਰਨੇ ਪਏ ਤਾਂ ਇਸ ਵਜ੍ਹਾ ਤੋਂ ਕੋਸ਼ਿਸ਼ ਕਰਸਾਂ ਕਿ ਆਪਣੇ ਕੋਲ ਜਿਹੜੀ ਕੋਈ ਜਿਤਨੀ ਬੈਸਟ ਐਫਰਟ ਹੋਈ ਸਕਣੀ ਉਹ ਇਸ ਨੇ ਪੁੱਟ ਕਰੀਏ ਕਿਉਂਕਿ ਅਸਾਂ ਕੋਈ ਵੀ ਗੱਲ ਐਸੀ ਨਾ ਕਰਨਾ ਚਾਹੁੰਦੇ ਜਿਹੜੀ ਪਠਵਾਰ ਨਾਲ ਮਨਸੂਬ ਹੋਵੇ ਅਤੇ ਅਸਾਂ ਉਹ ਕਰੀ ਨਾ ਸਕੀਏ ਜਾਂ ਕੋਈ ਗਲਤ ਗੱਲ ਸਾਡੇ ਪਲੇਟਫਾਰਮ ਅਗਰੋਂ ਮਨਸੂਬ ਹੋਵੇ ਤਾਂ ਐਸੀ ਕੋਈ ਗੱਲ ਇਨਸ਼ਾਅੱਲਾ ਆਉਣ ਨਹੀਂ ਲੱਗੀ ਪੂਰੀ ਕੋਸ਼ਿਸ਼ ਕਰਸਾਂਗੇ ਪਠਵਾਰ ਕਿ ਅਸਾਂ ਉਸੇ ਤਰ੍ਹਾਂ ਪ੍ਰੈਜੈਂਟ ਕਰੀਏ ਜਿਸ ਤਰ੍ਹਾਂ ਪਠਵਾਰ 'ਤੇ ਆ ਅੱਛਾ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਨੇ ਹਾਂ ਜੀ ਕਿ ਪਠਵਾਰ ਜਿਹੜਾ ਨਾ ਉਹ ਹੈ ਕਿੱਥੇ ਹੈ ਪਠਵਾਰ ਜਨਾਬ ਇਸ ਟਾਈਮ ਨੇ ਜਿਹੜੇ ਇਲਾਕੇ ਨਾ ਜਿਸ ਕਿਸਮ ਰਾਵਲਪਿੰਡੀ ਡਿਸਟ੍ਰਿਕਟ ਆਖਣੇ ਹੋ ਉਸ ਤੋਂ ਬਾਅਦ ਇਸਲਾਮਾਬਾਦ ਅਤੇ ਪਿੰਡੀ ਦੋਵੇਂ ਜੁੜਵਾਂ ਸ਼ਹਿਰ ਹੈ ਅਤੇ ਪਠਵਾਰ ਨੇ ਸਮਝੋ ਕਿ ਮਰਕਜ਼ ਹਨ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਅਟਕ ਨੇ ਇਲਾਕੇ ਨੇ ਅਤੇ ਜੇਹਲਮ ਨੇ ਇਲਾਕੇ ਨੇ ਅਤੇ ਚਕਵਾਲ ਨੇ ਅਜ਼ਲਾ ਜਿਹੜੇ ਨਾ ਇਹਨਾਂ ਸਾਰਿਆਂ ਕੀ ਜੋੜੋ ਅਤੇ ਇਸੇ ਕੀ ਪਠਵਾਰ ਜਿਹੜਾ ਨਾ ਉਹ ਆਖਿਆ ਜਾਣਾ ਅਤੇ ਪਠਵਾਰ ਨਾ ਜਿਹੜਾ ਸਾਰਿਆਂ ਤੋਂ ਪੁਰਾਣਾ ਸੰਗੀ ਹੈ ਨਾ ਉਸ ਦਾ ਨਾਮ ਹੈ ਦਰਿਆ ਸਵਾਂ ਅਤੇ ਇੱਕ ਅੱਧ ਸੰਗੀ ਜਿਹੜਾ ਜ਼ਿੰਦਗੀ 'ਚ ਆਉਣਾ ਚਾਹੀਦਾ ਕਹਿਣ ਤਾਂ ਜਨਾਬ ਪਠਵਾਰ ਜਿਹੜਾ ਸਿਰਫ ਬਾਦਸ਼ਾਹ ਨਹੀਂ ਕਹਾਣੀਆਂ ਨਹੀਂ ਬਲਕਿ ਇਹ ਕਦੀਮ ਇਨਸਾਨੀ ਤਾਰੀਖ ਨਾ ਇੱਕ ਗਵਾਹ ਇਲਾਕਾ ਹੈ ਕਿ ਜਿੱਥੇ ਲੋਕਾਂ ਕੀ ਪਤਾ ਲੱਗਾ ਪਈ ਪਹਿਲੇ ਵਾਲੇ ਲੋਕ ਕਿਸ ਤਰ੍ਹਾਂ ਰਹਿਣੇ ਹੋਣ ਸੇ

ਤਾਂ ਬਾਕੀ ਪਠਵਾਰ ਦੀਆਂ ਗੱਲਾਂ ਜਨਾਬ ਸੁਣਨੇ ਆ, ਅਜ਼ਰਵਾਨ ਵਾਲੀ ਜ਼ਬਾਨੀ, ਉਹ ਸੋਹਣੇ ਪਠਵਾਰ ਕੀ ਕਿਸ ਤਰ੍ਹਾਂ ਤੱਕਣੇ, ਇੱਕ ਪਿਆਰਾ ਜਿਹਾ ਗੀਤ ਹੈ, ਅਤੇ ਉਸ ਤੋਂ ਬਾਅਦ ਇਨਸ਼ਾਅੱਲਾ ਤੁਸੀਂ ਅੱਗੇ ਦੁਬਾਰਾ ਜੁਆਇਨ ਕਰ ਸਾਂ, ਇਹ ਗੀਤ ਇੰਜੋਏ ਕਰੋ।

ਹਾਂਜੀ ਜਨਾਬ, ਤੇ ਜਿਵੇਂ ਪਟਵਾਰ ਤੇ ਸਾਲਾ ਸੋਹਣਾ ਪਟਵਾਰ, ਜਿਹੜੀ ਗੱਲ ਅਜ਼ਰ ਬੰਨ ਰੱਖਣੀ ਉਹ ਗੱਲ ਅਸਾਂ ਵੀ ਆਖਣੀ ਹੈ ਜੀ। ਜੀਏ ਪਟਵਾਰ ਤੇ ਸਾਡਾ ਸੋਹਣਾ ਪਟਵਾਰ ਜਨਾਬ, ਵੈਲਕਮ ਬੈਕ ਕਰਨੇ ਤੁਸਾਂ ਕੀ ਇੱਕ ਵਾਰੀ ਫਿਰ ਆਪਣੇ ਪ੍ਰੋਗਰਾਮ, ਤੁਸਾਂ ਨੇ ਪ੍ਰੋਗਰਾਮ ਪਟਵਾਰੀ ਬੈਠਕ ਵਿੱਚ। ਤਾਂ ਅੱਜ ਦਾ ਪ੍ਰੋਗਰਾਮ ਜਿਹੜਾ ਉਸਨਾਂ ਟੋਪਿਕ ਇਹ ਹੈ ਕਿ ਪਟਵਾਰ ਦੀ ਤਾਰੀਖ। ਤਾਂ ਜੇ ਤੁਸੀਂ ਹੁਣ ਸਾਡੇ ਕੀ ਜੁਆਇਨ ਕੀਤਾ ਤਾਂ ਤੁਸਾਂ ਕੀ ਦੱਸਿਆ ਕਿ ਤੁਸਾਂ ਸੁਣਨੇ ਪਿਓ FM ਫਜ਼ਾ ਰੇਡੀਓ 97.1, ਜਿਹੜਾ ਕਿ ਜਾ ਰਿਹਾ ਨੋਟਿੰਗਮ ਤੋਂ ਲਾਈਵ। ਤਾਂ ਤੁਸੀਂ ਸਾਡੇ ਕੀ ਡੈਬ ਉੱਪਰ ਵੀ ਸੁਣੀ ਸਕਦੇ ਹੋ। ਤਾਂ ਜੇ ਤੁਸੀਂ ਗਿਆ ਨੋਟਿੰਗਮ ਤੋਂ ਬਾਹਰ ਜੁਲੇ ਹੋ ਤਾਂ ਫਿਰ ਸਾਡੀ ਜਿਹੜੀ ਵੈਬਸਾਈਟ ਹੈ ਫਜ਼ਾ ਰੇਡੀਓ .com.uk, ਉਸਨੇ ਉੱਪਰ ਵੀ ਜਾਈ ਤਾਂ ਤੁਸੀਂ ਸਾਡੇ ਕੀ ਸੁਣੀ ਸਕਦੇ ਹੋ। ਤਾਂ ਜੇ ਪਟਵਾਰੀ 'ਚ ਆਖੀਏ ਤਾਂ ਬੁੱਝੀ ਵੀ ਸਕਦੇ ਹੋ ਸਾਡੇ ਕੀ। ਤਾਂ ਜਨਾਬ, ਅਸਾਂ ਗੱਲਾਂ ਕਰਨੇ ਆਉਣੇ ਹਾਂ ਪਟਵਾਰੀ ਜ਼ਬਾਨ 'ਚ ਔਰ ਪਟਵਾਰੀਆਂ ਗੱਲਾਂ ਹੋਣੀਆਂ। ਤਾਂ ਕਾਫ਼ੀ ਕੋਸ਼ਿਸ਼ ਹੀ ਆਉਣੀ ਸਾਡੀ ਕਿ ਅਸਾਂ ਉਹ ਗੱਲ ਕਰੀਏ ਜਿਹੜੀ ਤੁਸਾਂ ਨੇ ਦਿਲਾਂ ਕੇ ਲਗਾਇਆ। ਤਾਂ ਤੁਸਾਂ ਨੇ ਜਿਹੜੀ ਦਿਲਾਂ ਦੀ ਗੱਲ ਹੈ ਉਹ ਅਸਾਂ ਸਾਰੀ ਦੁਨੀਆ ਤੱਕ ਪਹੁੰਚਾਈ ਹੈ ਆਪਣੇ ਇਸ ਪਲੇਟਫਾਰਮ ਦੇ ਜ਼ਰੀਏ। ਤਾਂ ਬਾਕੀ ਗੱਲਾਂ ਛੱਲਾਂ ਚੱਲੀਆਂ ਰਹਿ ਸਨ। ਤਾਂ ਅੱਜ ਨੀਗਾ ਜਿਹੜਾ ਟੋਪਿਕ ਸੀ ਉਹ ਸੀ ਪਟਵਾਰਨੀ ਤਾਰੀਖ। ਤਾਂ ਪਟਵਾਰਨੀ ਤਾਰੀਖ ਉੱਪਰ ਅਸਾਂ ਗੱਲ ਕਰਨੇ ਪਏ ਸਾਂ ਦਰਿਆਏ ਸਵਾਨ ਬਾਰੇ ਵਿੱਚ। ਦਰਿਆਏ ਸਵਾਨ ਆ ਤਾਂ ਪਟਵਾਰਨਾ ਸੰਘ ਬੜਾ ਹੀ ਪੁਰਾਣਾ ਵੈ, ਇਸ ਤਰ੍ਹਾਂ ਵੈ ਜਿਸ ਤਰ੍ਹਾਂ ਚੋਲੀ ਦਮਨ ਨਾ ਸਾਥ ਹੋਣਾ। ਉਹ ਜਿਸ ਤਰ੍ਹਾਂ ਨੇ ਨਾ ਇੱਕ ਅੱਧ ਸੰਗੀ ਹੋਣਾ ਕੋਈ ਬਚਪਨ ਨਾ, ਤੇ ਦਰਿਆ ਸਵਾਂ ਦਾ ਪਟਵਾਰ ਨਾ ਇਹ ਬਚਪਨ ਨਾ ਸੰਗ ਹੈ। ਤਾਂ ਦੋਏ ਇੱਕ ਦੂਏ ਨੇ ਨਾਲ ਹੀ ਇਹ ਅਰਸੇ ਦਰਾਜ਼ ਤੋਂ। ਤਾਂ ਜਨਾਬ, ਦਰਿਆ ਸਵਾਂ ਨਹੀਂ ਗੱਲ ਕਰਨੇ ਪਏ ਹਾਂ। ਦਰਿਆ ਸਵਾਂ ਪਟਵਾਰੀ ਤਾਰੀਖ ਨਾ ਉਹ ਖਾਮੋਸ਼ ਗਵਾਹ ਇਸ ਕੀ ਆਖਿਆ ਜਾਣਾ ਕਿ ਜਿਸਨੇ ਮਾਵਨ ਦਰਿਆਵਾਂ ਦੇ ਕਿਨਾਰਿਆਂ ਵਿੱਚੋਂ ਇਨਸਾਨੀ ਕਦੀਮੀ ਤਾਰੀਖ ਨੇ ਪੱਥਰ ਨੇ ਔਜ਼ਾਰ ਮਿਲੇ। ਤਾਂ ਪਹਿਲੀ ਵਾਰੀ 1930 ਵਿੱਚ ਅੰਗਰੇਜ਼ ਦੌਰ ਵਿੱਚ, ਜਿਸ ਟਾਈਮ ਬਰਸਕੀਰ ਵਿੱਚ ਬ੍ਰਿਟੇਨ ਦੀ ਗੌਰਮੈਂਟ ਸੀ, ਤਾਂ ਉਸ ਟਾਈਮ ਉਹਨਾਂ ਪਹਿਲੀ ਵਾਰੀ ਜਿਹੜਾ ਨਾ ਇਹ ਕਦੀਮ ਜ਼ਮਾਨੇ ਨੇ ਜਿਹੜੀ ਤਹਿਜ਼ੀਬ ਹੈ ਉਸਨੇ ਆਸਾਰ ਉਹਨਾਂ ਤੱਕੇ ਸਨ। ਤਾਂ ਇਹ ਭਲਾ ਹੋਵੇ ਉਹਨਾਂ ਨੇ ਜਨਾਬ ਉਹਨਾਂ ਸਾਡੇ ਕੀ ਇਹ ਦੱਸਿਆ ਕਿ ਤੁਸਾਂ ਨਾਲ ਜਿਹੜਾ ਇਹ ਸ਼ਹਿਰ ਹੈ, ਇਹ ਜਿਹੜਾ ਤੁਸਾਂ ਨਾਲ ਖਿੱਤਾ ਹੈ, ਇਹ ਤੁਸਾਂ ਨਾਲ ਕੋਈ ਅਜਿਹਾ ਨਾ ਨਹੀਂ, ਇਹ ਬਹੁ ਪੁਰਾਣਾ ਹੈ। ਤਾਂ ਦਰਿਆ ਸਵਾਂ ਤੋਂ ਮਿਲਣ ਵਾਲੇ ਜਿਹੜੇ ਵੀ ਔਜ਼ਾਰ ਸਨ ਜਿਹੜੇ ਕਿ ਇਨਸਾਨੀ ਤਾਰੀਖ ਦਾ ਆਸਾਰ ਉਹ ਦੱਸਣੇ ਸਨ ਕਿ ਇਹ ਕੋਈ ਅਜਿਹਾ ਕਲੇ ਨੇ ਨਹੀਂ, ਤੁਸਾਂ ਨੇ ਅੰਦਾਜ਼ੇ 'ਚ ਵੈਸੇ ਉਹ ਕਿਤਨੇ ਪੁਰਾਣੇ ਉਹ ਸਨ, ਕਿਉਂਕਿ ਇਹ ਗੱਲ ਬਹੁਤ ਬੜੀ ਹੈ। ਇਸ ਤੋਂ ਪਹਿਲਾਂ ਮੈਂ ਆਖਿਆ ਮੈਂ ਤੁਸਾਂ ਕੋਲ ਪੁੱਛੀ ਕਿ ਨਾ ਨਾ ਇਹ ਨਾ ਵੈ ਤੁਸਾਂ ਕੀ ਪਤਾ ਹੋਵੇ, ਤੁਸਾਂ ਕੋਲ ਨਹੀਂ ਇਹ ਗੱਲ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ। ਤਾਂ ਹੋਈ ਸਕਣਾ ਤੁਸਾਂ ਕੀ ਪਤਾ ਵੀ ਹੋਇਆ, ਕਿਉਂਕਿ ਸਾਡੇ ਕੀ ਪਤਾ ਸਾਡੇ ਸੁਣਨੇ ਵਾਲੇ ਬੜੇ ਮਾਸ਼ਾਅੱਲਾ ਕਾਬਲ ਅਤੇ ਇੱਕ ਜ਼ੋਕ ਛੋਕ ਰੱਖਣੇ ਵਾਲੇ ਲੋਕ ਹੈ। ਤਾਂ ਜਨਾਬ ਤੋਂ ਕੀ ਦੱਸਿਆ ਕਿ ਇਹ ਆਸਾਰ ਜਿਹੜੇ ਸਨ ਨਾ ਉਹ 20 ਲੱਖ ਸਾਲ ਪੁਰਾਣੇ ਆਸਾਰ ਵੀ ਨਜ਼ਰ ਅਸਣ ਜਿਹੜੇ ਕਿ ਇਸ ਧਰਤੀ ਨੂੰ ਮਿਲਣ, ਜਿਸ ਕੀ ਕਹਿਣ ਫੋਸਿਲਸ ਆਣੇ ਜਾਂ ਹੋਰ ਕੁਝ ਇਸ ਤਰ੍ਹਾਂ ਨੇ ਐਸੇ ਸ਼ਵਾਇਦ ਮਿਲਣ ਕਿ ਜਿਹੜੇ ਦੱਸਣੇ ਕਿ ਇਹ ਜਿਹੜੀ ਤਹਿਜ਼ੀਬ ਹੈ, ਇਹ ਜਿਹੜਾ ਸ਼ਹਿਰ ਹੈ, ਇਹ ਜਿਹੜਾ ਖਿੱਤਾ ਹੈ, ਇਹ ਅੱਜ ਨਹੀਂ ਕੋਈ ਨਵੀਂ ਜ਼ਮੀਨ ਨਹੀਂ, ਇਹ ਕੋਈ ਅੱਜ ਨਹੀਂ ਨਵੀਂ ਗੱਲ ਨਹੀਂ, ਬਲਕਿ ਇਹ ਬੜੀ ਪੁਰਾਣੀ ਗੱਲ ਹੈ। ਤਾਂ ਜ਼ਾਹਰੀ ਗੱਲ ਹੈ ਜਿਸਲੇ ਇਤਨੀ ਪੁਰਾਣੀ ਗੱਲ ਹੋਵੇ ਤਾਂ ਫਿਰ ਉਸਨੇ ਪਰ ਮਾਣ ਵੀ ਕਰਨਾ ਚਾਹੀਦਾ, ਜਿਸਲੇ ਤੁਸਾਂ ਦੀ ਤਾਰੀਖ ਜਿਹੜੀ ਹੈ ਉਹ ਇਤਨੀ ਪੁਰਾਣੀ ਹੋਵੇ ਕਿ ਇਬਤਦਾਈ ਇਨਸਾਨ ਜਿਸ ਟਾਈਮ ਇਸ ਦੁਨੀਆ ਪਰ ਆਇਆ, ਤਾਂ ਉਸ ਤੋਂ ਕਿ ਨਹੀਂ ਤਾਂ ਹੁਣ ਤੱਕ ਅਗਰ ਕਦੀਮ ਤਰੀਨ ਜਿਹੜੀਆਂ ਤਹਿਜ਼ੀਬਾਂ ਉਸਨੇ ਜੇ ਅਗਰ ਸਾਡਾ ਸ਼ੁਮਾਰ ਹੋਣਾ ਤਾਂ ਇਹ ਸਾਡੇ ਵਾਸਤੇ ਫਖਰ ਦੀ ਗੱਲ ਹੈ। ਤਾਂ ਬਹਿਰਹਾਲ ਇਸ ਫਖਰ ਵਿੱਚ ਦਰਿਆ ਸਵਾਨ ਬੜਾ ਅਹਿਮ ਕਿਰਦਾਰ ਹੈ, ਕਿਉਂਕਿ ਇਹ ਜਿਹੜੇ ਸ਼ਵਾਇਦ ਹਨ ਉਹ ਦਰਿਆ ਸਵਾਨ ਹੀ ਕਿਨਾਰਿਆਂ ਤੋਂ ਮਿਲਣ। ਅਤੇ ਦਰਿਆ ਸਵਾਨ ਜਿਹੜਾ ਉਹ ਇੱਕ ਐਸਾ ਖਾਮੋਸ਼ ਗਵਾਹ ਹੈ ਸਾਡੇ ਪਟਵਾਰਨੀ ਤਾਰੀਖ ਨਾਲ, ਜਿਤਨਾ ਵੀ ਅਸਾਂ ਸ਼ੁਕਰ ਅਦਾ ਕਰੀਏ ਉਹ ਘੱਟ ਹੈ। ਤਾਂ ਉਹ ਕਦੇ ਤੁਸੀਂ ਇਹ ਸੋਚੋ ਭਾਈ, ਜਿੱਥੇ ਅੱਜ ਕੱਲ੍ਹ ਮੈਂ ਤਾਂ ਤੁਸਾਂ ਸਾਡੇ ਸੰਗੀ ਦੋਸਤ ਅਸਾਂ ਜਿੱਥੇ ਤੁਰਨੇ ਫਿਰਨੇ ਹਾਂ ਜੀ ਜ਼ਮੀਨ ਪਰ, ਤਾਂ ਉਹ ਜ਼ਮੀਨ ਕਦੀਮ ਤਰੀਨ ਇਨਸਾਨੀ ਦੌਰ ਵੀ ਉਸ ਤੱਕਿਆ, ਤਾਂ ਉਹ ਉਸ ਦੌਰ ਨੇ ਵੀ ਗਵਾਇਆ। ਤਾਂ 20 ਲੱਖ ਸਾਲ ਪੁਰਾਣੀ ਜਿਹੜੀ ਤਕਰੀਬਨ ਇੱਕ ਅੰਦਾਜ਼ੇ ਦੇ ਮੁਤਾਬਕ ਦੱਸਿਆ ਜਾਣਾ ਕਿ ਇਹ ਜ਼ਮੀਨ ਜਿਹੜੀ ਹੈ ਇਸਨੇ ਐਸੇ ਸ਼ਵਾਇਦ ਮਿਲਣ, ਤਾਂ ਅਸਾਂ ਤੁਸਾਂ ਵੀ ਅੱਜ ਉਸ ਜ਼ਮੀਨਾਂ ਪਰ ਫਿਰਨੇ ਪਿਆ, ਤਾਂ ਇਹ ਬੜੀ ਸਾਡੇ ਵਾਸਤੇ ਹੈ, ਕਾਬਲੇ ਫਖਰ ਗੱਲ ਹੈ। ਤਾਂ ਇੱਕ ਉਹ ਵੇਲਾ ਸੀ ਨਾ ਜਿਸਲੇ ਤੱਕ ਉਹ ਕਦੀਮ ਪਟਵਾਰ ਜਾਂ ਕਦੀਮ ਦੁਨੀਆ ਸੀ, ਜਿਸਲੇ ਨਾ ਤਾਂ ਸ਼ਹਿਰ ਸਨ, ਨਾ ਪੱਕੀਆਂ ਸੜਕਾਂ ਸਨ, ਅਤੇ ਨਾ ਬਿਜਲੀ ਸੀ, ਅਤੇ ਨਾ ਮੋਬਾਇਲ ਹੋਣੇ ਸਨ, ਅਤੇ ਨਾ ਇਹ ਇੰਟਰਨੈੱਟ ਨੇ ਸਿਆਪੇ ਹੋਣੇ ਸੀ, ਅਤੇ ਨਾ ਹੀ
ਜਦੀਦ ਮਸ਼ੀਨਰੀ ਹੋਣੀ ਸੀ। ਇਨਸਾਨ ਕੁਦਰਤ ਨੇ ਬਹੁ ਕਰੀਬ ਰਹਿਣਾ ਸੀ ਅਤੇ ਦਰਿਆ ਜਿਹੜਾ ਉਹ ਪਾਣੀ ਨੇ ਸਹੂਲਤ ਦੇਣਾ ਸੀ ਅਤੇ ਪੱਥਰ ਜਿਹੜੇ ਉਹ ਇਨਸਾਨ ਵਾਸਤੇ ਔਜ਼ਾਰ ਬਣੀ ਜਾਣੇ ਸੀ। ਆਪੋ ਨਹੀਂ ਸੇ ਬਣਨੇ ਹੋਣੇ, ਬੰਦੇ ਮਿਹਨਤ ਕਰਨੇ ਹੋਣੇ ਸੀ ਉਹਨਾਂ ਕੀ ਔਜ਼ਾਰ ਬਣਾਉਣੇ ਵਾਸਤੇ, ਅਤੇ ਜੰਗਲ ਜਿਹੜਾ ਉਹ ਖੁਰਾਕ ਨਾਲ ਬੰਦੋਬਸਤ ਕਰਨਾ ਹੋਣਾ ਸੀ ਇਨਸਾਨਾਂ ਵਾਸਤੇ। ਤਾਂ ਜਿਸ ਲੈ ਮੌਸਮ ਬਦਲਣਾ ਹੋਣਾ ਸੀ ਤਾਂ ਉਹ ਜ਼ਿੰਦਗੀ ਨਾਲ ਰੁੱਖ ਹੀ ਬਦਲਾਈ ਛੋੜਨਾ ਹੋਣਾ ਸੀ। ਤਾਂ ਇਹ ਕਹਾਣੀ ਹੈ ਸਾਰੀ। ਤਾਂ ਜਿਹੜੀ ਪਟਵਾਰ ਨੇ ਕਦੀਮ ਪੱਥਰ ਨੇ ਉਜ਼ਾਰਾਂ ਵਾਲੀ ਤਹਿਜ਼ੀਬ ਹੈ ਉਸਕੀ ਸਵਾਨੀਅਨ ਟ੍ਰੈਡੀਸ਼ਨ ਯਾਨੀ ਸਵਾਂ ਤਹਿਜ਼ੀਬੀ ਰਿਵਾਇਤ ਵੀ ਉਸਕੀ ਆਖਿਆ ਜਾਣਾ। ਯਾਨੀ ਕਿ ਪਟਵਾਰ ਨਾ ਇੱਕ ਐਸਾ ਦਰਿਆ ਜਿਹੜਾ ਕਿ ਦੁਨੀਆ ਨੇ ਕਦੀਮ ਤਰੀਨ ਤਾਰੀਖ 'ਚ ਆਪਣਾ ਨਾਂ ਛੋੜੀ ਗਿਆ।

ਤਾਂ ਮਾੜੇ ਭੈਣ ਭੈਣ ਭਰਾਓ ਜਨਾਬ, ਇੱਕ ਦਫ਼ਾ ਫਿਰ ਤੋਂ ਇੱਕ ਪਿਆਰਾ ਜਿਹਾ ਸੌਂਗ ਸੁਣਾਉਣੇ ਆ ਕਿ ਜੀਵੇ ਪਠਵਾਰ ਅਤੇ ਜੀਵੇ ਗੁਜਰ ਖਾਨ। ਸੌਂਗ ਇਹ ਗਾਇਆ ਕਾਸ਼ਫ ਖਾਨ ਹੋਰਾਂ, ਤਾਂ ਸੌਂਗ ਤੋਂ ਇੰਜੋਏ ਕਰੋ। ਤਾਂ ਬਾਕੀ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਹੋਰ ਕਰਨੇ ਵਾਲੀਆਂ ਆ, ਤਾਂ ਨਾਲ ਨਾਲ ਉਤਸੋਂ ਕਿ ਇਨਸ਼ਾਅੱਲਾ ਦੱਸਣੇ ਰਹਿ ਸਾਂ। ਜਾਇਆ ਕੁਰਾ ਨਾ ਇਥੋਂ ਨਾ ਭਰਾ ਬਸ ਤਲੀ ਰਾਜਾ, ਫਿਰ ਤੁਸੋਂ ਕੋਲ ਮੁੜਨਾ ਪਿਆ, ਬਸ 5 ਮਿੰਟਾਂ ਦੀ ਗੱਲ ਹੈ।

ਤਾਂ ਹੁਣ ਪਟਵਾਰੀ ਜਿਹੜੀ ਲੋਕ ਜ਼ਿੰਦਗੀ ਆ ਉਸਨੇ ਥੋੜ੍ਹੀ ਜਿਹੀ ਗੱਲ ਕਰਨੇ ਆ ਥੋੜ੍ਹੀ ਦੇਰੀ ਵਾਸਤੇ ਇਹਨਾਂ ਕਿਲ੍ਹਿਆਂ ਕੀ ਤਾਂ ਇਹਨਾਂ ਕਹਿਣ ਕਿ ਜਿਹੜੇ ਤਾਰੀਖੀ ਮਾਮਲਾਤ ਹੈ ਉਹਨਾਂ ਕੀ ਥੋੜ੍ਹਾ ਜਿਹਾ ਸੈਡ ਵਗਰੀ ਤਾਂ ਅਸਾਂ ਗੱਲ ਕਰਨੇ ਹਾਂ ਪਟਵਾਰ ਨੇ ਜਿਹੜੀ ਆਮ ਬੰਦੇ ਦੀ ਜ਼ਿੰਦਗੀ ਸੀ ਜਿਹੜੇ ਕਿ ਆਮ ਲੋਕ ਸਨ ਉਹ ਕਿਸ ਤਰ੍ਹਾਂ ਆਪਣਾ ਗੁਜ਼ਰ ਬਸਰ ਕਰਨੇ ਹੋਣੇ ਸੀ ਤਾਂ ਉਹਨਾਂ ਨਾਲ ਕਿਸ ਤਰ੍ਹਾਂ ਨਿਜ਼ਾਮ ਚੱਲਣਾ ਹੋਣਾ ਸੀ ਕਿਉਂਕਿ ਤਾਰੀਖ ਜਿਹੜੀ ਆ ਉਹ ਸਿਰਫ ਬਾਦਸ਼ਾਹਾਂ ਨਹੀਂ ਹੋਣੀ ਬਲਕਿ ਤਾਰੀਖ ਤਾਂ ਇੱਕ ਉਸ ਮਾਂ ਨਹੀਂ ਹੋਣੀ ਜਿਹੜੀ ਬੱਚਿਆਂ ਕੀ ਲੋਰੀਆਂ ਦੇਣੀ ਹੋਣੀ ਸੀ ਉਸ ਕਿਸਾਨਾਂ ਨੇ ਵੀ ਆਉਣੀ ਜਿਹੜਾ ਸਾਰੀ ਦਿਹਾੜੀ ਹੱਲ ਮੁੰਜਣਾ ਹੋਣਾ ਸੀ ਆਪਣੇ ਖੇਤਾਂ ਵਿੱਚ ਅਤੇ ਤਾਰੀਖ ਉਸ ਚਰਵਾਹੇ ਵਾਸਤੇ ਵੀ ਉਤਨੀ ਅਹਿਮੀਅਤ ਰੱਖਣੀ ਜਿਹੜਾ ਕਿ ਸਾਰੀ ਦਿਹਾੜੀ ਆਪਣਾ ਡੰਗਰ ਮਾਲ ਅਤੇ ਬੱਕਰੀਆਂ ਚਰਾਉਣਾ ਹੋਣਾ ਸੀ ਅਤੇ ਉਹ ਲੋਕ ਗੀਤ ਜਿਹੜਾ ਨਸਲ ਦਰ ਨਸਲ ਅੱਗੇ ਜਾਣੇ ਸੀ ਉਹ ਵੀ ਤਾਰੀਖ ਨਾਲ ਇਸ ਸਨ ਜਿਸਲੇ ਕਿਤਾਬ ਨਾਲ ਵੀ ਸ਼ਾਇਦ ਇਤਨਾ ਜ਼ਿਆਦਾ ਅਮਲ ਦਖਲ ਨਹੀਂ ਸੀ ਆਉਣਾ ਲੇਕਿਨ ਲੋਕ ਸੀਨਾ ਬਸੀਨਾ ਗੱਲਾਂ ਲੋਕ ਗੀਤ ਮਾਈਏ ਅੱਗੇ ਟੁਰਨੇ ਹੋਣੇ ਸੀ ਜ਼ਰਾ ਤਸਵਰ ਕਰੋ ਨਾ ਪੁਰਾਣਾ ਪਠਵਾਰ ਨਾ ਕੋਈ ਗ੍ਰਾਂ ਹੋਵੇ ਪੁਰਾਣਾ ਜਿਹਾ ਗ੍ਰਾਂ ਹੋਵੇ ਪਠਵਾਰ ਨਾ ਹੈ ਅਤੇ ਮਿੱਟੀ ਨੇ ਘਰ ਆਉਣ ਅਤੇ ਖੁੱਲ੍ਹੇ ਵਿਹੜੇ ਆਉਣ ਅਤੇ ਵਿਹੜੇ ਵਿੱਚ ਲੱਗੀਆਂ ਹੋਣ ਦਰੇਕਾਂ ਵਿਹੜੇ ਵਿੱਚ ਦਰੇਕਾਂ ਹੋਣ ਅਤੇ ਨਾਲ ਖੂਹ ਨਾ ਪਾਣੀ ਹੋਵੇ ਅਤੇ ਸ਼ਾਮੀ ਸਾਰੇ ਬਈ ਤਾਂ ਇੱਕ ਬੜਾ ਜਿਹਾ ਚੌਪਾਲ ਹੋਵੇ ਜਾਂ ਕੁਸੈ ਕਹਿਣ ਕਿ ਬੜੀ ਜੀ ਬੋੜੀ ਨੇ ਦਰਖਤਾਂ ਥੱਲੇ ਬੈਠੇ ਹੋਣ ਇਹ ਕੁਸੈ ਤੂਤੇ ਥੱਲੇ ਸਾਰੇ ਬਜ਼ੁਰਗ ਸ਼ਾਮੀ ਬੈਠਕ ਲਾਈ ਤੇ ਬੈਠੇ ਹੋਣ ਦੇਖੋ ਉਹ ਆਮ ਬੈਠਕ ਨਹੀਂ ਹੋਣੀ ਉਹ ਬੈਠਕ ਜਿਹੜੀ ਹੈ ਨਾ ਬੜੀ ਖਾਸ ਹੋਣੀ ਉੱਥੇ ਖਾਲੀ ਗੱਪਾਂ ਛੱਪਾਂ ਨਹੀਂ ਸੀ ਹੋਣੀਆਂ ਬਲਕਿ ਪੰਚਾਇਤਾਂ ਹੋਣੀਆਂ ਸੀ ਉਹ ਉੱਥੇ ਫੈਸਲੇ ਹੋਣੇ ਸਨ ਉੱਥੇ ਕਿੱਸੇ ਸੁਣਾਉਣੇ ਹੋਣੇ ਸੀ ਲੋਕ ਉੱਥੇ ਲੋਕ ਗੀਤ ਸੁਣਾਉਣੇ ਹੋਣੇ ਸੀ ਇੱਕ ਐਸਾ ਰੰਗ ਸੀ ਜਿਹੜਾ ਅੱਜ ਕੱਲ੍ਹ ਨੇ ਇਸ ਮਸ਼ੀਨੀ ਦੌਰ ਵਿੱਚ ਇਸ AI ਔਰ ਇੰਟਰਨੈਟ ਨੇ ਦੌਰ ਵਿੱਚ ਸ਼ਾਇਦ ਅਸਾਂ ਉਸਕੀ ਇਮੈਜਿਨ ਨਾ ਕਰੀ ਸਕਣੇ ਮੁਕੰਮਲ ਤੌਰ ਉੱਪਰ ਕਿ ਉਹ ਕੈਸਾ ਦੌਰ ਸੀ ਤਾਂ ਜਨਾਬ ਹੁਣ ਜਿਸਲੇ ਗੱਲ ਹੋਈ ਵੀ ਪੁਰਾਣੇ ਦੌਰ ਨਹੀਂ ਮਿੱਟੀ ਨੇ ਘਰ ਆਉਣ ਅਤੇ ਵਿਹੜੇ ਵਿੱਚ ਦਰੇਕਾਂ ਹੋਣ ਖੁੱਲ੍ਹੇ ਵਿਹੜੇ ਹੋਣ ਤਾਂ ਤੁਸਾਂ ਕੀ ਇੱਕ ਖੂਬਸੂਰਤ ਜਿਹਾ ਗੀਤ ਜਿਹੜਾ ਉਹ ਤੁਸਾਂ ਕੀ ਸੁਣਾਉਣੇ ਆ ਜਿਹੜਾ ਕਿ ਗੀਤ ਲਿਖਿਆ ਬਸ਼ਾਰਤ ਆਸਮ ਹੋਰਾਂ ਜਿਹੜਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਉਹ ਮੇਰੇ ਵਾਲਦ ਸਾਹਿਬ ਸਨ ਅਤੇ ਇਸ ਗੀਤ ਕੀ ਗਾਇਆ ਅਹਿਮਦ ਨਸੀਮ ਰਾਜਾ ਜਿਨ੍ਹਾਂ ਨਾਲ ਤਲਕ ਗੁਜਰ ਖਾਨ ਨਾਲ ਹੈ ਮਾੜੇ ਵਿਹੜੇ ਵਿੱਚ ਤਰੇਕਾਂ ਉਮੀਦ ਹੈ ਇਹ ਗੀਤ ਤੁਸਾਂ ਕੀ ਪਸੰਦ ਆ ਸੀ ਤਾਂ ਇਸ ਗੀਤ ਕੀ ਇੰਜੋਏ ਕਰੋ ਇਸ ਤੋਂ ਬਾਅਦ ਫਿਰ ਮਜ਼ੀਦ ਗੱਪ ਸ਼ੱਪ ਲਾਉਣੇ ਆ ਜਨਾਬ ਸਾਨੂੰ

ਤਾਂ ਜੇ ਤੁਸੀਂ ਹੁਣ ਸਾਡਾ ਪ੍ਰੋਗਰਾਮ ਜੁਆਇਨ ਕੀਤਾ ਤਾਂ ਤੁਸੀਂ ਕੀ ਦੱਸਣੇ ਆ ਜਨਾਬ ਕਿ ਤੁਸੀਂ ਸੁਣਨੇ ਪਿਓ ਸਾਡੇ ਕੀ FM ਫਜ਼ਾ 97.1 ਜਿਹੜਾ ਕਿ ਲਾਈਵ ਜਾ ਰਿਹਾ ਨੋਟਿੰਗਹਮ UK ਤੋਂ। ਅਤੇ ਅੱਜ ਨਾਲ ਸਾਡਾ ਜਿਹੜਾ ਟੋਪਿਕ ਹੈ ਪਟਵਾਰੀ ਬੈਠਕ ਨਾਲ ਸਾਡਾ ਅੱਜ ਨਾਲ ਮੌਜੂ ਹੈ ਪਟਵਾਰਨੀ ਤਾਰੀਖ, ਜਿਹੜਾ ਕਿ ਬੜਾ ਹੀ ਇੰਟਰਸਟਿੰਗ ਜਾ ਰਿਹਾ ਔਰ ਉਮੀਦ ਹੈ ਕਿ ਤੁਸੀਂ ਇਸ ਕੀ ਇੰਜੋਏ ਕਰਨੇ ਉਸ ਸੋਬੇ। ਤਾਰੀਖ ਇਤਬਾਰ ਨਾਲ ਕਾਫ਼ੀ ਸਾਰੀਆਂ ਗੱਲਾਂ ਚੱਲਣ ਜਿਹੜੀਆਂ ਅਸਾਂ ਜਨਾਬ ਬਾਈ ਰਹੇ ਹੁਣ ਜੀਆਂ ਕਿ ਸਿਕੰਦਰ ਆਜ਼ਮ, ਚੰਦਰਗੁਪਤ ਮੌਰੀਆ, ਅਤੇ ਉਸ ਤੋਂ ਬਾਅਦ ਅਸ਼ੋਕ, ਅਤੇ ਉਸ ਤੋਂ ਬਾਅਦ ਹੋਰ ਕਈ ਸਾਰੇ ਜ਼ਮਾਨੇ ਜਿਹੜੇ ਪਟਵਾਰ ਤੱਕੇ ਨੇ। ਅਤੇ ਸਮਾਂ ਨਹੀਂ ਕਿਆ ਤਾਰੀਖ ਹੈ ਇਹ ਵੀ ਸੁਣ ਕੇ ਦੱਸੀ ਰਹੇ ਹਾਂ। ਅਤੇ ਜੇ ਤੁਸੀਂ ਥੋੜ੍ਹੇ ਲੇਟ ਹੋਈ ਗਏ ਹੋ ਤਾਂ ਚਲੋ ਕੋਈ ਗੱਲ ਨਹੀਂ, ਅਗਲੀ ਵਾਰੀ ਟਾਈਮ ਨਾਲ ਅੱਛੇ ਹੈ। ਤਰੈ ਤੋਂ ਕਿੰਨੀ ਤਾਂ 5 ਜੀਆਂ ਜਨਾਬੇ ਵਾਲੀ ਅਸਾਂ ਨੋਟਿੰਗਹਮ ਤੋਂ ਲਾਈਵ ਵਸਨੇ ਹਾਂ। ਅਤੇ ਸਾਡਾ ਪ੍ਰੋਗਰਾਮ ਤਕਰੀਬਨ 48 ਮਿੰਟ ਨਾਲ ਹੋਈ ਗਿਆ, ਅਤੇ ਮਜ਼ੀਦ 1 ਘੰਟਾ 12 ਮਿੰਟ ਸਾਡਾ ਤੁਸਾਂ ਨਾਲ ਸੰਘ ਰਹਿ ਸੀ। ਅਤੇ ਅਗਲੇ ਮੰਗਲਾਰੇ ਫਿਰ ਤੁਹਾਨੂੰ ਕੋਲ ਦੁਬਾਰਾ ਆ ਜਾਸਾਂ, ਪਰੇਸ਼ਾਨ ਨਾ ਹੋਇਆ। ਅਸਾਂ ਜਨਾਬ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਸ ਵਿੱਚ ਪਟਵਾਰ ਵਿੱਚ ਜਿਹੜੇ ਪੁਰਾਣੀ ਤਹਿਜ਼ੀਬ ਹੈ, ਫਿਰ ਉਸ ਤੋਂ ਬਾਅਦ ਲੋਕ ਜ਼ਿੰਦਗੀ ਉੱਪਰ ਅਸਾਂ ਗੱਲ ਕਰਨੇ ਪਏ ਸਾਂ। ਐਂਡ ਉੱਪਰ ਜਿਸਲੇ ਅਹਿਮਦ ਨਸੀਮ ਰਾਣਾ ਗਾਣਾ ਅਸਾਂ ਸੁਣ ਕੇ ਸੁਣਾਇਆ, ਜਿਹਨਾਂ ਆਖਿਆ ਮਾੜੇ ਵਿਹੜੇ ਵਿੱਚ ਦਰੇਕਾਂ। ਤਾਂ ਜਨਾਬ ਹੁਣ ਕੁਸਨੇ ਵਿਹੜੇ ਵਿੱਚ ਦਰੇਕਾਂ ਲੱਗੀਆਂ ਨੇ ਅੱਜ ਕੱਲ੍ਹ, ਜ਼ਰਾ ਦੱਸੋ ਨਾ। ਇੰਗਲੈਂਡ ਵਿੱਚ ਤਾਂ ਵਿਹੜੇ ਵਿੱਚ ਦਰੇਕ ਨਹੀਂ ਲੱਗਣੀ, ਔਖੀ ਗੱਲ ਹੈ, ਬਲਕਿ ਪਿੱਛੇ ਗਾਰਡਨ ਵਿੱਚ ਲਈ ਸਕਣੀ ਜੇ ਲਾਓ ਤਾਂ। ਅੱਛਾ ਜੀ, ਲੋਕ ਜਿਸਲੇ ਜ਼ਿੰਦਗੀ ਨਹੀਂ, ਲੋਕ ਦਸਤਾਨਾ ਨਹੀਂ ਗੱਲ ਹੋਣੀ, ਤਾਂ ਫਿਰ ਸਭ ਤੋਂ ਪਹਿਲਾਂ ਗੱਲ ਇਹ ਹੋਣੀ ਕਿ ਉਸ ਇਲਾਕੇ ਨੇ ਲੋਕ ਬੋਲੀ ਕਿਹੜੀ ਬੋਲਣੇ ਹੋਣੇ ਸੇ, ਉਸ ਇਲਾਕੇ ਨੇ ਲੋਕ ਜਿਹੜੇ ਨੇ ਪਠਵਾਰ ਨੇ ਲੋਕ, ਅਗਰ ਪਠਵਾਰ ਨੇ ਲੋਕ ਹਨ ਤਾਂ ਫਿਰ ਜ਼ਾਹਰੀ ਗੱਲ ਹੈ ਪਠਵਾਰੀ ਜ਼ਬਾਨ ਹੀ ਬੋਲਣੇ ਹੋਣੇ ਸਨ। ਤਾਂ ਪਠਵਾਰੀ ਜ਼ਬਾਨ ਜਿਹੜੀ ਹੈ ਉਹ ਸਿਰਫ ਇੱਕ ਜ਼ਬਾਨ ਨਹੀਂ, ਬਲਕਿ ਉਹ ਪਹਿਚਾਣ ਹੈ ਆਪਣੇ ਇਲਾਕੇ ਨਹੀਂ, ਆਪਣੇ ਇਲਾਕੇ 'ਚ ਰਹਿਣ ਵਾਲੇ ਲੋਕਾਂ ਨਹੀਂ। ਤਾਂ ਪਠਵਾਰੀ ਜ਼ਬਾਨ ਨਾਲ ਇੱਕ ਇੱਕ ਲਫ਼ਜ਼ ਜਿਹੜਾ ਹੈ ਉਹ ਸਦੀਆਂ ਪੁਰਾਣਾ, ਅਤੇ ਉਸਨੇ ਵਿੱਚ ਇੱਕ ਜਿਹੜੀ ਤਾਰੀਖੀ ਖੁਸ਼ਬੋ ਹੈ ਉਹ ਉਸਨੇ ਵਿੱਚ ਵਸਣੀ। ਤਾਂ ਪਟਵਾਰੀ ਜ਼ਬਾਨ ਵਿੱਚ ਨੇ ਜਿਹੜੇ ਲਫ਼ਜ਼ ਹੈ ਨਾ, ਉਸਨੇ ਵਿੱਚ ਤੁਸਾਂ ਕੀ ਮੌਸਮ ਵੀ ਨਜ਼ਰ ਹੱਸਣੇ, ਉਸਨੇ ਤੁਸਾਂ ਕੀ ਰਿਸ਼ਤੇ ਵੀ ਨਜ਼ਰ ਹੱਸਣੇ, ਉਸਨੇ ਤੁਸਾਂ ਕੀ ਪਿਆਰ ਨਜ਼ਰ ਐਸੀ, ਉਸਨੇ ਤੁਸਾਂ ਕੀ ਖੇਤ ਵੀ ਨਜ਼ਰ ਹੱਸਣੇ, ਉਸਨੇ 'ਚ ਮਿਹਨਤ ਨਜ਼ਰ ਹੱਸਣੀ, ਉਸਨੇ 'ਚ ਮੁਹੱਬਤ ਨਜ਼ਰ ਹੱਸਣੀ, ਉਸਨੇ 'ਚ ਇੱਕ ਸਕੂਨ ਨਜ਼ਰ ਹੱਸਣਾ, ਮਿਠਾਸ ਨਜ਼ਰ ਹੱਸਣੀ। ਅਤੇ ਸਭ ਤੋਂ ਵੱਡੀ ਗੱਲ ਇਹ ਹੈ, ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਮਾਂ ਬੋਲੀ ਹੈ। ਬੱਚਾ ਬੇਨੀ ਝੋਲੀ 'ਚ ਜਿਸਲੇ ਸਾਰਿਆਂ ਤੋਂ ਪਹਿਲਾ ਲਫ਼ਜ਼ ਕੋਈ ਸਿੱਖਣਾ, ਤਾਂ ਜ਼ਾਹਰੀ ਗੱਲ ਹੈ ਜੇ ਮਾਂ ਪਟਵਾਰੀ ਬੋਲਣੀ ਹੋ ਸੀ ਤਾਂ ਪੁੱਤਰ ਵੀ ਪਹਿਲਾ ਲਫ਼ਜ਼ ਪਟਵਾਰੀ ਨਾ ਹੀ ਸਿੱਖ ਸੀ ਨਾ। ਅਤੇ ਨਾਲ ਜ਼ਬਾਨ ਕੋਈ ਵੀ ਹੋਵੇ, ਤੁਸਾਂ ਨਾਲ ਤਲਕ ਕਿਸੇ ਵੀ ਖਿੱਤੇ ਨਾਲ ਹੈ, ਕਿਸੇ ਵੀ ਇਲਾਕੇ ਨਾਲ ਹੈ, ਜਿਹੜੀ ਆਪਣੀ ਤੁਹਾਨੂੰ ਜ਼ਬਾਨ ਹੋਣੀ ਨਾ ਉਹ ਤੁਹਾਨੂੰ ਪਹਿਚਾਣ ਹੋਣੀ, ਅਤੇ ਉਹ ਤੁਸਾਂ ਕੀ ਆਪਣੀ ਮਿੱਟੀ ਨਾਲ ਜੋੜਨੀ। ਅਤੇ ਇਸ ਤਰ੍ਹਾਂ ਆਪਣੀ ਜ਼ਬਾਨ ਹੈ ਕਿ ਕੋਸ਼ਿਸ਼ ਕਰਿਆ ਕਰੋ ਕਿ ਬੋਲਣੇ ਰਿਹਾ ਕਰੋ। ਵੈਸੇ ਇੱਥੇ ਇੱਕ ਸਵਾਲ ਮੈਂ ਸੋਲਵ ਕਰਨਾ ਚਾਹੁੰਦਾ ਵਾਂ, ਸਵਾਲ ਇਹ ਹੈ ਜਨਾਬ ਕਿ ਐਸਾ ਕਿਹੜਾ ਲਫ਼ਜ਼ ਹੈ ਅੱਜ ਕੱਲ੍ਹ ਜਿਹੜਾ ਪਟਵਾਰੀ ਨਾਲ ਤੁਸੀਂ ਬਹੁਤ ਘੱਟ ਬੋਲਦੇ ਹੋ, ਬਹੁਤ ਅਰਸਾ ਦਰਾਜ਼ ਹੋਈ ਗਿਆ ਕੋਈ ਨਹੀਂ ਸੁਣਿਆ। ਵੈਸੇ ਮਾੜੇ ਜਿਹੇ ਨੇ ਜੀ ਲਫ਼ਜ਼ ਆ ਗਿਆ ਹੁਣ ਆਖਣੇ, ਉਹ ਤਾਂ ਮੈਂ ਬਾਈ ਸੁਣਨਾ ਸੁਣਾ ਜਨਾਬ। ਇਹ ਪਟਵਾਰੀ ਨਾਲ ਲਫ਼ਜ਼ ਆ ਚੇਚ, ਚੇਚ ਨਾਲ ਮਤਲਬ ਪਤਾ ਤੁਸੀਂ ਕਿਆ ਹੋਣਾ? ਚਲੋ ਜੇ ਚੇਚ ਨਾਲ ਮਤਲਬ ਤੁਸੀਂ ਨਹੀਂ ਪਤਾ ਤਾਂ ਕੋਈ ਗੱਲ ਨਹੀਂ, ਪ੍ਰੋਗਰਾਮ ਨੇ ਐਂਡ ਪਰ ਬਾਈ ਛੋੜ ਸੰਤ ਸੋਨਾਲ। ਬਾਕੀ ਤੁਸੀਂ ਇੱਕ ਲਫ਼ਜ਼ ਕੋਈ ਸੋਚੋ ਜਿਸ ਤਰ੍ਹਾਂ ਮੈਂ ਸੋਚਿਆ ਕਿ ਇਹ ਚੇਚ ਜਿਹੜਾ ਨਾ ਇੱਕ ਐਸਾ ਲਫ਼ਜ਼ ਆ ਜਿਹੜਾ ਮੈਂ ਕਾਫ਼ੀ ਟਾਈਮ ਹੋਈ ਗਿਆ, ਕਾਫ਼ੀ ਵਿਹਲਾ ਹੋਈ ਗਿਆ ਸੀ ਮੈਂ ਇਸ ਲਫ਼ਜ਼ਾ ਕਿੰਨਾ ਸਾਂ ਬੋਲਿਆ। ਅਤੇ ਤੁਸਾਂ ਨੇ ਜ਼ਹਿਨ ਵਿੱਚ ਕਿਹੜਾ ਐਸਾ ਲਫ਼ਜ਼ ਆਇਆ, ਤੁਸਾਂ ਸਾਡੇ ਕੀ ਮੈਸੇਜ ਕਰੀ ਸਕਦੇ ਹੋ ਅਤੇ ਕਾਲ ਕਰੀ ਸਕਦੇ ਹੋ। ਉਸ ਨੇ ਐਸਾ ਨੰਬਰ ਹੈ 0115-7100-971। ਅਤੇ ਜਨਾਬ ਪਟਵਾਰੀ ਜ਼ਬਾਨ ਨਹੀਂ ਜਿਸ ਲੈ ਗੱਲ ਹੋਵੇ ਤਾਂ ਫਿਰ ਇਹ ਕਿਸ ਤਰ੍ਹਾਂ ਹੋ ਸਕਣਾ ਕਿ ਅਸਾਂ ਪਟਵਾਰੀ ਅਦਬ ਜਿਹੜਾ ਉਸਨੇ ਵਾਲੇ ਨਾਲ ਅਸਾਂ ਗੱਲ ਨਾ ਕਰੀਏ, ਜਿਹੜੀ ਪਟਵਾਰਨੀ ਇੱਕ ਕਹਿਣੇ ਕਿ ਬੜੀ ਅਮੀਰ ਤਾਰੀਖ ਹੈ ਸ਼ੇਰ ਓ ਸ਼ਾਇਰੀ ਨੇ ਵਾਲੇ ਨਾਲ। ਪਟਵਾਰੀ ਦੀਆਂ ਲੋਕ ਦਾਸਤਾਨਾਂ ਜਿਹੜੀਆਂ ਨੇ ਉਹ ਬੜੀਆਂ ਮਸ਼ਹੂਰ ਹਨ। ਜਿਸਲੇ ਪਹਿਲੇ ਲੋਕ ਲਿਖਣੇ ਨਾ ਇਤਨਾ ਨਹੀਂ ਸੇ ਰੱਖਣੇ ਹੋਣੇ, ਜ਼ੋਕ ਸ਼ੋਕ ਆਖੀ ਸਕਣੇ ਹੋ ਜਾਂ ਤੁਸੀਂ ਇਹ ਆਖੀ ਸਕਣੇ ਹੋ, ਲਿਖਣੇ ਨਾਲ ਰਿਵਾਜ਼ ਨਹੀਂ ਸੀ। ਉਸਲੇ ਸੀਨਾ ਬਸੀਨਾ ਉਹ ਰਵਾਇਤਾਂ, ਉਹ ਗੱਪਾਂ ਛੱਪਾਂ, ਉਹ ਕਹਾਣੀਆਂ ਨਾਨੀਆਂ ਦਾਦੀਆਂ ਸੁਣਾਉਣੀਆਂ ਹੋਣੀਆਂ ਸੀਆਂ, ਤਾਂ ਉਹ ਸੀਨਾ ਬਸੀਨਾ ਅੱਗੇ ਦੂਈ ਨਸਲਾਂ ਕਿ ਆਟੋਮੈਟਿਕਲੀ ਸ਼ਿਫਟ ਹੋਈ ਜਾਣੀਆਂ ਸੀ। ਵੈਸੇ ਜਿਹੜਾ ਲਫ਼ਜ਼ ਮੈਂ ਬੋਲਿਆ ਆਟੋਮੈਟਿਕਲੀ, ਇਸ ਨਾ ਪਟਵਾਰੀ ਵਿੱਚ ਕਿਆ ਹੋਈ ਸਕਣਾ?

ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮਾਂ ਬੋਲੀ ਨਾ ਇੱਕ ਕਰਜ਼ ਹੋਣਾ, ਹਰ ਉਹ ਬੰਦਾ ਜਿਸ ਉਸ ਧਰਤੀ ਉੱਪਰ ਜੰਮਿਆ ਪਲਿਆ ਉੱਥੇ ਖੇੜਿਆ, ਇਹ ਮਾਂ ਬੋਲੀ ਬੋਲੀ ਤਾਂ ਉਸ ਆਪਣੀਆਂ ਕਿਤਨੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਉਸ ਨੂੰ, ਕਿਤਨੀਆਂ ਗੱਲਾਂ ਉਸ ਬਾਈਆਂ ਉਸ ਨੂੰ, ਪਹਿਲੀ ਚੀਜ਼ ਉਸ ਆਪਣੀ ਮਾਂ ਬੋਲੀ 'ਚ ਹੀ ਆਪਣੀ ਮਾਂ ਕੋਲੋਂ ਮੰਗੀ ਹੋ ਸੀ। ਤਾਂ ਯਕੀਨਨ ਜਿਸਲੇ ਇਸ ਮਾਂ ਬੋਲੀ ਨਾ ਇਤਨੇ ਆਸਾਨ ਹੋਣ ਤਾਂ ਫਿਰ ਆਸਾਨ ਫਰਾਮੋਸ਼ੀ ਜਾਂ ਫਿਰ ਮਤਲਬ ਮੈਂ ਆਸਾਨ ਫਰਾਮੋਸ਼ੀ ਥੋੜ੍ਹਾ ਜਿਹਾ ਡਾਢਾ ਲਫ਼ਜ਼ ਹੋਈ ਜਾਣਾ, ਮੈਂ ਆਉਣਾ ਕਿ ਕਈ ਦਫ਼ਾ ਆਉਣਾ ਅਸਾਂ ਭੁਲੇਖੇ 'ਚ ਹੀ ਮਾਰੇ ਜਾਣੇ ਆ ਨਾ, ਅਸਾਂ ਮਤਲਬ ਕਿ ਉਸ ਤਰੀਕੇ ਨਾਲ ਅਸਾਂ ਮੁਹੱਬਤ ਨਾਲ ਇਜ਼ਹਾਰ ਨਾ ਕਰੀ ਸਕਣੇ, ਸ਼ਾਇਦ ਸਾਡੇ ਦਿਲਾਂ 'ਚ ਹੋਵੇ ਵੀ ਤਾਂ ਅਸਾਂ ਨਾ ਕਰਨੇ, ਤਾਂ ਉਸਦੀਆਂ ਕੁਝ ਮਜਬੂਰੀਆਂ ਵੀ ਹੋ ਹੀ ਸਕਣੀਆਂ ਬੰਦੇ ਦੀਆਂ। ਬਹਰਹਾਲ ਇੱਕ ਨਜ਼ਮ ਮੈਂ ਇੱਥੇ ਪੜ੍ਹਨਾ ਚਾਹੁੰਦਾ ਪਟਵਾਰੀ ਜ਼ਬਾਨ ਵਾਸਤੇ ਕਿ ਜਿਹੜੀ ਲਿਖੀ ਹੈ ਬਿਸ਼ਾਰਤ ਆਸਮ ਮਰਹੂਮ ਹੋਰਾਂ, ਉਹ ਆਣਨ ਕਿ ਤੂੰ ਮਨਸੈਂ ਤਾਂ ਫਿਰ ਕਿਹਾ ਉਸੀ, ਨਾ ਮਨਸੈਂ ਤਾਂ ਫਿਰ ਕਿਹਾ ਉਸੀ, ਤੂੰ ਪਟਵਾਰ ਤਾਂ ਮੈਂ ਪਟਵਾਰੀ, ਤੂੰ ਮਨਸੈਂ ਤਾਂ ਕਹਿ ਉਸੀ, ਤੂੰ ਮਨਸੈਂ ਤਾਂ ਫਿਰ ਕਹਿ ਉਸੀ, ਨਾ ਮਨਸੈਂ ਤਾਂ ਫਿਰ ਕਹਿ ਉਸੀ, ਤੂੰ ਪਠਵਾਰ ਤਾਂ ਮੈਂ ਪਠਵਾਰੀ, ਅਸਾਂ ਦੋਵਾਂ ਨੀ ਸਾਂਝੀ ਡਾਰੀ, ਇਹ ਸਦੀਆਂ ਤੂੰ ਬੋਲੀ ਜਾਣੀ ਵਿੱਚ ਭੁਲੇਖੇ ਰੋਲੀ ਜਾਣੀ, ਇਹ ਸਦੀਆਂ ਤੂੰ ਬੋਲੀ ਜਾਣੀ ਵਿੱਚ ਭੁਲੇਖੇ ਰੋਲੀ ਜਾਣੀ, ਇਹ ਫੁੱਲ ਤੈ ਮੈਂ ਖੁਸ਼ਬੋ, ਕਿਆ ਬਾਤ ਹੈ, ਇਹ ਫੁੱਲ ਤੈ ਮੈਂ ਖੁਸ਼ਬੋ, ਆ ਚੱਲਿਆ ਕੁਝ ਨੇੜਾ ਉਹ, ਆ ਚੱਲਿਆ ਕੁਝ ਨੇੜਾ ਉਹ, ਡਾਲ ਨਿਵੇਂ ਨਾਲ ਨਵੇਂ ਕੱਢਣੀ ਜਾਣੀ, ਸ਼ਾਮ ਇਸਨੇ ਹੁਣ ਵਧਣੀ ਜਾਣੀ, ਕਿਆ ਬਾਤ ਹੈ ਯਾਰ, ਇਹ ਫੁੱਲ ਤੈ ਮੈਂ ਖੁਸ਼ਬੋ, ਆ ਚੱਲਿਆ ਕੁਝ ਨੇੜਾ ਉਹ, ਡਾਲ ਨਵੇਂ ਕੱਢਣੀ ਜਾਣੀ, ਸ਼ਾਮ ਇਸਨੇ ਹੁਣ ਵਧਣੀ ਜਾਣੀ, ਇਹ ਪਠਵਾਰੀ ਹੁਣ ਫਲਨੀ ਰਹਿਸੀ, ਇਹ ਬੱਤੀ ਹੁਣ ਬਲਨੀ ਰਹਿਸੀ, ਕਿਆ ਬਾਤ ਹੈ ਯਾਰ, ਇਹ ਬੱਤੀ ਹੁਣ ਬਲਨੀ ਰਹਿਸੀ, ਪਠਵਾਰੀ ਨੇ ਵਾਧੇ ਵਾਸਤੇ ਕਿਆ ਖੂਬਸੂਰਤ ਜ਼ਬਰਦਸਤ ਤਰੀਕੇ ਨਾਲ ਖਰਾਜੇ ਤਸੀਨ ਪੇਸ਼ ਕੀਤਾ ਜੀ ਬਿਸ਼ਾਰਤ ਆਸਮ ਰਾਣੀ, ਇੱਕ ਨਜ਼ਮ ਤੁਸਾਂ ਕੀ ਸੁਣਾਈ, ਤਾਂ ਉਸ ਤੋਂ ਬਾਅਦ ਨਾਲ ਤੁਸਾਂ ਕੀ ਇੱਕ ਗੀਤ ਸੁਣਾਉਣੇ ਆ, ਪਠਵਾਰੀ ਗੀਤ ਜਿਹੜਾ ਕਿ ਤੁਸਾਂ ਕੀ ਪਸੰਦ ਆ ਸੀ, ਤਾਂ ਉਮੀਦ ਹੈ ਕਿ ਤੁਸਾਂ ਇਸ ਗੀਤ ਕੀ ਇੰਜੋਏ ਕਰ ਸੋ, ਅਤੇ ਆਪਣਾ ਫੀਡਬੈਕ ਜਿਹੜਾ ਨਾ ਉਹ ਜਨਾਬ ਤੁਸਾਂ ਜ਼ਰੂਰ ਦਿਆ ਇਸ ਗੀਤ ਨੇ ਵਾਲੇ ਨਾਲ ਵੀ, ਤਾਂ ਵੈਸੇ ਵੀ ਜਿਸ ਤਰ੍ਹਾਂ ਦੱਸੋਂਗੇ ਪ੍ਰੋਗਰਾਮ ਲੜਨਾ ਪਿਆ ਚੰਗਾ, ਤਾਂ ਫਿਰ ਮਿਲਣੇ ਆ ਜ਼ਰਾ ਇਸ ਗੀਤ ਤੋਂ ਬਾਅਦ ਤੁਸਾਂ ਨਾਲ ਇੱਕ ਵਾਰੀ ਫਿਰ।

ਬਹਿਰਾਲ ਪਰਦੇਸ ਦੀ ਜ਼ਿੰਦਗੀ ਪਰ ਅਸਾਂ ਪਿਛਲਾ ਪ੍ਰੋਗਰਾਮ ਕੀਤਾ ਸੀ ਅਤੇ ਹੁਣ ਬਹੁਤ ਸਾਰੇ ਐਸੇ ਐਸੇ ਦੋਸਤ ਭਰਾ ਹੈ ਜਿਹੜੇ ਪਿਛਲੇ ਪ੍ਰੋਗਰਾਮ ਵਿੱਚ ਵੀ ਸਾਡੇ ਨਾਲ ਸ਼ਾਮਿਲ ਸਨ ਅਤੇ ਪਰਦੇਸ ਦੀ ਜ਼ਿੰਦਗੀ ਜਿਹੜੀ ਆ ਉਹ ਵਾਕਈ ਇੱਕ ਮੁਸ਼ਕਿਲ ਜ਼ਿੰਦਗੀ ਹੋਣੀ ਹੈ ਉਸਨੇ 'ਚ ਬਹੁਤ ਸਾਰੇ ਬੰਦੇ ਕੀ ਕਹਿਣੇ ਨੇ ਕਾਟੇ ਵਾਦੇ ਆਪਣੇ ਘਰ ਨੇ ਜਿਹੜੇ ਉਹਨਾਂ ਨੂੰ ਉਸ ਤੋਂ ਦੂਰ ਹੋਈ ਜਾਣਾ।

जी जनाब, ते तुसां इक दफा फिर जनाब सुन के खुश आमदीद आने हैं। सुना अपना भरा सुना दोस्त बस अली राजा, तुसां कैसे तुसां से हार मंगला रहे हैं। असां के दसने आ एक प्रोग्राम पटवारी बैठक जिसना नाम है, ते आज ना जड़ा प्रोग्राम है साड़ा, उसना प्रोग्राम ना जड़ा मौजू है वो है पटवारनी तारीख। ते पटवारनी तारीख पर असां काफ़ी सारी गलबात की है। साड़ा प्रोग्राम जड़ा वो 3 मिनट ना प्रोग्राम साड़ा रही गया, 2 घंटे ना प्रोग्राम होना हार मंगला रहे, ते उसना जड़ा बेशतर हिस्सा वा वो गुजरी चुके हैं। आखिरी गीत असा सुनया सी कि साड़ी रोजी जड़ी है वो विच परदेसा ने, ते परदेस नहीं असा गल करने पे सा परदेस पर। वैसे असा पिछे एक पूरा प्रोग्राम करी रहे सा पिछले मंगला रहे, जिसने असा खाली परदेसिया की गल की सी, ते परदेसिया की गल जड़ी है वो बननी भी सी क्योंकि बड़िया कुर्बानियां देने परदेसी। जहरी गल अपने घर आलियां कोलों दूर होने, भैणां भ्राउं कोलों, मां प्यो कोलों, ते बहुत सारियां खुशियां गमियां जड़ियां ना वो नहीं तकी सकने, ते बस इत्थों फोन ऐप रोई उन्हां की तसली हो जानी, या फिर क्या कि इस तों अगे अल्फाज कोई नहीं साढ़े कोल। ते जे हुण तुसां साडा प्रोग्राम ज्वाइन कीता जनाब, तो तुसां साढ़े सुनने पे हो रेडियो फजा 97.1 FM, जिहड़ा कि तुसां डैब पर भी सुनी सकने हो नाल। ते अज ना इस प्रोग्राम का टॉपिक जड़ा है वह सी पटवारनी तारीख, ते तुसां साढ़े की ज्वाइन करी सकने हो 01157100971। साड़ा फोन नंबर जड़ा है ये व्हाट्सएप पर भी अवेलेबल है, तुसां व्हाट्सएप पर भी साढ़े की मैसेज या कॉल करी सकने हो। अच्छा जी, असा पटवारनी असा गल की थी कि इजरत ने वाले नाल परदेस ने वाले नाल जड़ियाँ पटवार ने लोगों दी कुर्बानियां उसकी असा नज़रअंदाज ना करी सकने। तारीख ने इन वर्कियां पर लिखा वा पटवार ने लोगों किस तरीके नाल अपना सब कुछ कुर्बान किया। तो हूँ असा गल कर सा एक खास साड़ा जड़ा आया हिस्सा प्रोग्राम ना, वो ये है कि परदेस विच पटवारी जबान, परदेस विच पटवारी जबान की अहमियत जड़ी है वो कितनी है, क्योंकि असा जिसले इत्थे परदेस विच दुए मुल्क विच चाहे कोई सऊदीया, दुबई, अमेरिका, यूरोप ने कुसे मुल्क विच या इत्थे यूके विच है, जिसलै कोई बंदा पटवारी जबान च गल करना होता है, पता लगी जाना भाई यार ये अपने इलाके का बंदा वा, तो उस बंदे नाल एक जड़ा कहने के कनैक्शन जड़ा साड़ा वो मजबूत हो जाना अपनी उस जबान की वजह तो, उस अपनाइयत की वजह तो। एक पहचान बनी भी साड़ी कि असं जिसलै गल करने तो फिर पता लगी जाना भाई यार ये बंदा जड़ा ना ये अपने एरिए ना या ये गुजरखाना ने उसन पाई एरिया पिंडी ने या मीरपुर ने या जेलम ने ते या ए चकवाल ने अटक ने इस एरिए नहीं है गुरा। वैसे कई बंदे इतने एक्सपर्ट होने ना, बंदा जिसलै जो गल करना ना तो उन्हें पता लगी जाना भाई यार ये गुजर खान ने फलाने एरिए ना ये बंदा उसी है, वो बिल्कुल ठीक जाई तू बंदे की पहचानने। ते हो सकना तुसा भी एकदम पहचाने किन्ने हो जनाब, क्योंकि बंदे ने तजर्बे दी गल्ला होनिया ने सारिया। तो लेकिन एक सवाल मैं करना चाहना सा कि पटवारी जबान जड़ी है वो परदेस विच कितना अरसा जिंदा रहनी, मतलब कि कितनिया नस्लों तक वो जिंदा रहनी, कि एक जबान है जड़ी असा बोलने हैं जिस टाइम असा बोलना शुरू करने हैं तो पहला लफ्ज असा उस मां बोली विच बोलने हैं, तो जे इस तरह होवे भाई साढ़े आने वाली नस्लां उस पहले लफ्जे तो ही वाकफ ना हो, तो इस गल्ला की तुसा किस तरह तखने हो। तो जड़ा माड़ा सवाल है वह तो उत्थे ही है कि परदेस विच पटवारी जबान जड़ी है ना वो कितना टाइम जिंदा रहनी है, परदेस विच दुई नस्ल तक जिंदा रहनी या त्री नस्ल तक जिंदा रहनी, या जदों तक कोई बजुर्ग जिंदा होन घर विच पटवारी बोलने वाले तो अदू तक वो जिंदा रहनी। इस गल्ला ना अगर कोई जवाब थे तो तुसा जरूर साढ़े की कॉल या मैसेज करी ते बाई सकने हो। वैसे ऐसा होना नहीं चाहिए ना, शायद ओ ओ ओन भी नहीं लगा।
ਕਿਉਂਕਿ ਸ਼ਾਇਰ ਆਖਿਆ ਸੀ ਨਾ ਕਿ ਇਹ ਬੱਤੀ ਹੁਣ ਬੱਲੀ ਰਹਿਸੀ, ਇਹ ਪਟਵਾਰੀ ਹੁਣ ਫੱਲੀ ਰਹਿਸੀ, ਇਹ ਬੱਤੀ ਹੁਣ ਬੱਲੀ ਰਹਿਸੀ। ਅਤੇ ਇਹ ਹੁਣ ਸਾਡਾ ਕੰਮ ਬਣਨਾ ਕਿ ਅਸਾਂ ਭਾਵੇਂ ਪਰਦੇਸ ਹੀ ਜਾਂ ਤਾਂ ਭਾਵੇਂ ਜਿੱਥੇ ਮਰਜ਼ੀ ਹਾਂ, ਇਸ ਬੱਤੀ ਹੀ ਅਸਾਂ ਬਾਲੀ 'ਤੇ ਰੱਖਣਾ। ਇਹ ਬੱਤੀ ਅਸਾਂ ਤਾਂ ਹੀ ਬਾਲੀ ਸਕਦੇ ਹਾਂ ਜੇ ਅਸਾਂ ਆਪਣੇ ਬੱਚਿਆਂ ਕੀ ਵੀ ਪਟਵਾਰੀ ਜ਼ਬਾਨ ਸਿਖਾਈ ਹੈ, ਭਾਵੇਂ ਅਸਾਂ ਪਰਦੇਸ ਵਿੱਚ ਰਹਿਣੇ ਹਾਂ, ਭਾਵੇਂ ਅਸਾਂ ਅੰਗਰੇਜ਼ੀ ਨਹੀਂ ਗੱਲ ਕਰਨੇ ਹਾਂ, ਅੰਗਰੇਜ਼ੀ ਸਕੂਲਾਂ 'ਚ ਪੜ੍ਹਨੇ ਦੇ ਬਾਵਜੂਦ ਵੀ ਅਗਰ ਘਰ ਤੁਸਾਂ ਨੇ ਪਟਵਾਰੀ ਔਰ ਜਿਹੜੀ ਤੁਹਾਨੂੰ ਆਪਣੀ ਜਿਸਕੀ ਆਣਨ ਮਾਦਰੀ ਜ਼ਬਾਨ ਹੈ ਅਗਰ ਉਹ ਬੋਲੀ ਜਾਣੀ ਤਾਂ ਬੱਚਿਆਂ ਨੇ ਜ਼ਹਿਨ 'ਚ ਕਿਰਨ ਕਿਰਾ ਉਹ ਨਕਸ਼ ਕਰਨੀ ਰਹਿਣੀ। ਅਤੇ ਇਹ ਜ਼ਰੂਰੀ ਵੀ ਹੈ ਫਿਰ, ਕਿਉਂਕਿ ਜਿਸਲੇ ਫੈਮਲੀਆਂ ਪਾਕਿਸਤਾਨ ਜਾਣੀਆਂ ਜਾਂ ਜਿਸ ਇਲਾਕੇ 'ਚ ਬੰਦਾ ਆਇਆ ਹੋਣਾ, ਜਿਸਲੇ ਉੱਥੇ ਵਾਪਸ ਜਾਣੀਆਂ ਤਾਂ ਉੱਥੇ ਬੰਦੇ ਕੀ ਇਹ ਅਗਰ ਘਰੇ ਵਿੱਚ ਪਟਵਾਰੀ ਜਾਂ ਘਰੇ ਨਾਲ ਮਾਹੌਲ ਥੋੜ੍ਹਾ ਜਿਹਾ ਇਸ ਤਰ੍ਹਾਂ ਨਾ ਹੋਵੇ ਜਿਸਨੇ 'ਚ ਬੱਚਿਆਂ ਕੀ ਆਪਣੀ ਜ਼ਬਾਨ ਨਾ ਪਤਾ ਹੋਵੇ, ਤਾਂ ਉੱਥੇ ਗੱਛੀ 'ਤੇ ਵੀ ਉਹ ਉਸੇ ਤਰ੍ਹਾਂ ਹੀ ਇੰਜੋਏ ਕਰੀ ਸਕਣੇ, ਬਾਕੀ ਬੱਚਿਆਂ ਨਾਲ ਜਿਹੜੇ ਤੁਸਾਂ ਨੇ ਭੈਣਾਂ ਭਰਾ ਨੇ ਬੱਚੇ ਹੋਣੇ ਉਹਨਾਂ ਨਾਲ ਉਸੇ ਤਰ੍ਹਾਂ ਇੰਜੋਏ ਕਰ ਸਕਣ, ਉਹਨਾਂ ਨਾਲ ਉਸੇ ਤਰ੍ਹਾਂ ਹੀ ਖੇਡ ਸਨ। ਤਾਂ ਪਟਵਾਰੀ ਜ਼ਬਾਨ ਜਿਹੜੀ ਆ ਉਹ ਤੁਸਾਂ ਕੀ ਤੁਸਾਂ ਨੇ ਬੇਸਿਕ ਨਾਲ ਜੋੜੀ ਤਾਂ ਰੱਖਣੀ, ਔਰ ਉਹਨਾਂ ਕੀ ਪਤਾ ਹੋਣਾ ਬਈ ਅਸਾਂ ਦੀ ਬੁਨਿਆਦਾਂ ਕਹਿ ਨਾ ਅਸਾਂ ਕਿੱਥੋਂ ਬਿਲੋਂਗ ਕਰਨੇ ਹਾਂ। ਅਤੇ ਇੱਕ ਸਵਾਲ ਹੋਰ ਹੈ ਕਿ ਕਿਆ ਤੁਸਾਂ ਨੇ ਬੱਚੇ ਮਤਲਬ ਅਸਾਂ ਨੇ ਬੱਚੇ ਅੱਜ ਕੱਲ੍ਹ ਪਟਵਾਰੀ ਬੋਲਣੇ ਜਾਂ ਕੋਈ ਨਹੀਂ। ਪਟਵਾਰੀ ਬੋਲਣੀ ਚਾਹੀਦੀ ਹੈ ਕਿਉਂਕਿ ਪਟਵਾਰੀ ਜਿਸ ਬੋਲ ਸਨ ਤਾਂ ਫਿਰ ਉਹਨਾਂ ਕੀ ਪਤਾ ਲੱਗ ਸੀ ਬਈ ਅਸਾਂ ਪਟਵਾਰ ਨੇ ਹਾਂ। ਅਤੇ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਅਸਾਂ ਨੇ ਜਿਹੜਾ ਬੇਸਿਕਲੀ ਸਾਡਾ ਇਹ ਮਕਸਦ ਹੋਣਾ ਉਹ ਹੀ ਹੋਣਾ ਕਿ ਅਸਾਂ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਕੀ ਉਹਨਾਂ ਬੁਨਿਆਦੀ ਨੁਕਤਿਆਂ ਨਾਲ ਜੋੜੀਏ ਜਿੱਥੋਂ ਸਾਡਾ ਆਗਾਜ਼ ਹੈ, ਜਿੱਥੋਂ ਅਸਾਂ ਆਏ ਹਾਂ, ਅਤੇ ਜਿਹੜੀਆਂ ਗੱਲਾਂ ਅਸਾਂ ਪਾਕਿਸਤਾਨ ਵਿੱਚ ਬੇਤ ਕਰਨੇ ਹੋਣੇ ਸਾਂ, ਜਿਹੜੀਆਂ ਗੱਲਾਂ ਅਸਾਂ ਉੱਥੇ ਸੁਣਨੇ ਹੋਣੇ ਸਾਂ, ਉਹ ਸਾਰੀਆਂ ਗੱਲਾਂ ਅਸਾਂ ਇੱਥੇ ਬੇਤ ਕਰੀਏ ਵੀ, ਇੱਥੇ ਸੁਣੀਆਂ ਵੀ, ਅਤੇ ਉਸੇ ਤਰ੍ਹਾਂ ਅਸਾਂ ਫੀਲ ਕਰੀਏ, ਉਸੇ ਤਰ੍ਹਾਂ ਅਸਾਂ ਮਹਿਸੂਸ ਕਰੀਏ ਜਿਸ ਤਰ੍ਹਾਂ ਅਸਾਂ ਪਾਕਿਸਤਾਨ ਵਿੱਚ ਹੋਣੇ ਸਾਂ, ਜਿਸ ਤਰ੍ਹਾਂ ਅਸਾਂ ਪਟਵਾਰੀ 'ਚ ਹੋਣੇ ਸਾਂ। ਅਤੇ ਬਹਿਰਹਾਲ ਜਿਹੜਾ ਪਹਿਲਾਂ ਸਵਾਲ ਕੀਤਾ ਸੀ ਕਿ ਪਟਵਾਰੀ ਜ਼ਬਾਨ ਜਿਹੜੀ ਆ ਉਹ ਕਿਤਨੀ ਦੇਰ ਜ਼ਿੰਦਾ ਰਹੀ ਸਕਣੀ, ਅਤੇ ਅਗਰ ਅਸਾਂ ਚਾਹੀਏ ਤਾਂ ਪਟਵਾਰੀ ਜ਼ਬਾਨ ਜਦ ਤੱਕ ਇਨਸਾਨ ਇਸ ਦੁਨੀਆ ਮੌਜੂਦ ਹਨ ਜ਼ਿੰਦਾ ਰਹੀ ਸਕਣੀ, ਕਿਉਂਕਿ ਜੇ ਅਸਾਂ ਬੋਲਣੇ ਰਹਿ ਸਾਂ ਤਾਂ ਫਿਰ ਇਸ ਜ਼ਬਾਨ ਕੀ ਕੋਈ ਵੀ ਨੁਕਸਾਨ ਨਹੀਂ ਪਹੁੰਚੀ ਸਕਣਾ। ਅਸਾਂ ਜਿਸ ਤਰ੍ਹਾਂ ਪਟਵਾਰੀ ਵਿੱਚ ਗੱਲ ਕਰਨੇ ਰਹਿ ਸਾਂ, ਪਟਵਾਰੀ ਨੇ ਜਿਹੜੇ ਸਾਰੇ ਰੰਗ ਹੈ, ਪਟਵਾਰੀ ਨੇ ਸ਼ਾਇਰੀ ਹੈ, ਪਟਵਾਰੀ ਨਾਲ ਜਿਹੜਾ ਅਦਬ ਹੈ, ਪਟਵਾਰੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਜਿਹੜੇ ਅਸਾਂ ਆਪਣੀ ਅਗਲੀ ਨਸਲ ਹੈ ਕਿ ਦੇਸਾਂ, ਤਾਂ ਉਹ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਕੋਲੋਂ ਦੂਰ ਹੋ ਸਕਣੀ ਹੈ।

ਤਾਂ ਜਨਾਬ, ਇਸੇ ਦੌਰਾਨ ਇੱਕ ਟਾਈਮ ਹੋਇਆ, ਤੁਸੀਂ ਇੱਕ ਖੂਬਸੂਰਤ ਜਿਹਾ ਗੀਤ ਸੁਣ ਕੇ ਸੁਣਾਉਣੇ ਆ। ਅਤੇ ਇਸ ਗੀਤ ਨਾਲ ਜਿਹੜਾ ਹੈ ਨਾ, ਉਹ ਗਾਇਆ ਹੈ ਸ਼ਫਾਉਲਾ ਰੋਕੜੀ ਅਤੇ ਸੰਮੀ ਮੇਰੀ ਵਾਰ। ਸੰਮੀ ਨਾਲ ਕਿਉਂਕਿ ਪਟਵਾਰੀ ਨਾਲ ਇੱਕ ਬੜਾ ਗਹਿਰਾ ਜਿਹਾ ਤਲਕ ਹੈ। ਪਟਵਾਰੀ ਨੇ ਕਲਚਰ ਹੈ ਅਕਸਰ ਅਸਾਂ ਸ਼ਾਦੀਆਂ ਵਿਆਹਾਂ ਪਰ ਅਤੇ ਖੁਸ਼ੀ ਨੇ ਮੌਕਿਆਂ ਪਰ ਅਸਾਂ ਤੱਕਣੇ ਆਉਣੇ ਆ ਕਿ ਲੋਕ ਸੰਮੀਆਂ ਬਾਣੇ ਆਉਣੇ। ਅਤੇ ਤੁਸਾਂ ਵੀ ਕਦੇ ਕਹਿਣਾ, ਤੁਸਾਂ ਵੀ ਕਦੇ ਕੁਰੇ ਸੰਮੀ ਤਾਂ ਬਾਹੀ ਹੋਸੀ ਜ਼ਿੰਦਗੀ ਵਿੱਚ, ਅਤੇ ਜੇ ਨਹੀਂ ਹੈ ਬਾਈ ਤਾਂ ਬਾਣੀ ਤੱਕੀ ਹੋਸੀ ਹੈ। ਅਤੇ ਜਨਾਬ, ਇਸ ਗਾਣੇ ਕਿ ਤੁਸਾਂ ਇੰਜੋਏ ਕਰੋ ਅਤੇ ਇਸ ਤੋਂ ਬਾਅਦ ਫਿਰ ਤੁਸਾਂ ਕੀ ਮਿਲਣੇ ਹਾਂ।

ਜਿਹੜੇ ਕਿ ਦੱਸਣ ਕਿ ਪਠਵਾਰਨੀ ਸਰਜ਼ਮੀਨ ਪਰ ਕਹਿ ਕੁਝ ਆਉਣਾ ਰਿਹਾ। ਤਾਂ ਇਹ ਤਾਰੀਖ ਕਦੇ ਅਸਾਂਗੀ ਇੱਕ ਲੋਕ ਗੀਤ ਵਿੱਚ ਨਜ਼ਰ ਆ ਜਾਣੀ ਅਤੇ ਕਦੇ ਇਹ ਤਾਰੀਖ ਸਾਡੇ ਕਿ ਸਾਡੀ ਆਪਣੀ ਜ਼ਬਾਨਾਂ ਵਿੱਚ ਪਠਵਾਰੀ ਜ਼ਬਾਨ ਵਿੱਚ ਨਜ਼ਰ ਆ ਜਾਣੀ। ਲੇਕਿਨ ਇਹ ਹੈ ਕਿ ਤੱਕਣੇ ਵਾਲੀ ਅੱਖ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਕੀ ਚੰਗੇ ਤਰੀਕੇ ਨਾਲ ਮੁਸ਼ਾਹਿਦਾ ਕਰੀ ਸਕਦੇ ਹੋ, ਇਹਨਾਂ ਸਾਰੀਆਂ ਚੀਜ਼ਾਂ ਕੀ ਤੱਕੀ ਸਕਦੇ ਹੋ। ਤਾਂ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਕੀ ਤੱਕਸੋ ਤਾਂ ਫਿਰ ਤੁਸਾਂ ਕੀ ਜ਼ਿਆਦਾ ਸਰੂਰ ਐਸੀ, ਜ਼ਿਆਦਾ ਮਜ਼ਾ ਐਸੀ ਪਟਵਾਰੀ 'ਚ ਕਹਿਣੇ ਹੋਣੇ, ਫਿਰ ਤੁਸਾਂ ਕੀ ਚੱਸ ਐਸੀ। ਪਰ ਇੱਕ ਗੱਲ ਮੈਂ ਪਟਵਾਰਨੇ ਬਾਰੇ 'ਚ ਆਖਸਾਂ ਕਿ ਤੁਸਾਂ ਇਹ ਤੱਕਿਆ ਕਿ ਪਟਵਾਰ ਬਦਲਿਆ, ਬਾਦਸ਼ਾਹ ਆਏ ਤਾਂ ਗਏ, ਸ਼ਹਿਰ ਬਣੇ ਤਾਂ ਉਜਰੇ, ਰਸਤੇ ਬਣੇ ਬਦਲੀ ਗਏ, ਖਤਮ ਹੋਈ ਗਏ, ਲੋਕ ਇਜਰਤ ਕਰੀ ਗਏ। ਪਰ ਜੇ ਅਸਾਂ ਪਟਵਾਰਨੀ ਗੱਲ ਕਰੀਏ ਤਾਂ ਪਟਵਾਰ ਉੱਥੇ ਹੀ ਕਾਇਮ ਹੈ। ਬੜੇ ਬੜੇ ਬਾਦਸ਼ਾਹ ਆਏ ਤਾਂ ਚਲੇ ਗਏ, ਹਕੂਮਤਾਂ ਕੀਤੀਆਂ ਨੇ, ਲੇਕਿਨ ਪਟਵਾਰ ਕਾਇਮ ਬਾਸ਼ ਹੈ। ਆਪਣੀ ਮਿੱਟੀ ਨਾਲ ਜੁੜਿਆ ਹੋਣਾ ਕਿਤਨਾ ਜ਼ਰੂਰੀ ਹੈ। ਯਕੀਨਨ ਅੱਜ ਨੇ ਇਸ ਪ੍ਰੋਗਰਾਮ ਵਿੱਚ ਅਸਾਂ ਆਪਣਾ ਜਿਹੜਾ ਸਾਡਾ ਪੈਗਾਮ ਸੀ ਉਹ ਪਹੁੰਚਾਉਣ ਵਿੱਚ ਯਕੀਨਨ ਕਾਮਯਾਬ ਹੋਏ ਹੋ। ਸਾਂ ਅਗਰ ਤੁਸੀਂ ਇਸ ਹਵਾਲੇ ਨਾਲ ਕੋਈ ਵੀ ਆਪਣਾ ਫੀਡਬੈਕ ਜਿਹੜਾ ਉਹ ਦੇਣਾ ਚਾਹੁੰਦੇ ਹੋ, ਕੋਈ ਗੱਲਬਾਤ ਸਾਂ ਕਰਨਾ ਚਾਹੁੰਦੇ ਹੋ, ਤਾਂ ਜਨਾਬ ਤੁਸਾਂ ਜਿਹੜਾ ਸਾਡਾ ਨੰਬਰ ਹੈ ਉਹ ਮੈਂ ਇੱਕ ਦਫ਼ਾ ਫਿਰ ਰਿਪੀਟ ਕਰਨਾ ਕਿ 0115710 0971, ਇਹ ਸਾਡਾ ਨੰਬਰ ਹੈ। ਇਸ ਨੰਬਰ ਤੁਸੀਂ ਮੈਸੇਜ ਕਰੀ ਸਕਦੇ ਹੋ ਅਤੇ ਜਿਹੜੇ ਅਗਲੇ ਸਾਡੇ ਅਸਨੇ ਵਾਲੇ ਪ੍ਰੋਗਰਾਮ ਹੈ ਉਸ ਹਵਾਲੇ ਨਾਲ ਅਗਰ ਤੁਸਾਂ ਕੋਈ ਟੋਪਿਕ ਸਾਡੇ ਕੀ, ਕੋਈ ਮੌਜੂ ਸਾਡੇ ਕੀ ਤੁਸਾਂ ਆਪਣੀ ਤਰਫੋਂ ਜਿਹੜਾ ਨਾ ਬਾਣਾ ਚਾਹੁੰਦੇ ਹੋ ਕਿ ਬਸ ਭਾਈ ਇਸ ਨੰਬਰ ਤੋਂ ਗੱਲ ਕਰੋ ਤਾਂ ਇਹ ਟੋਪਿਕ ਜਿਹੜਾ ਉਹ ਤੁਸਾਂ ਨੇ ਅਗਰ ਫਰਮਾਇਸ਼ ਹੋਵੇ ਤਾਂ ਜ਼ਰੂਰ ਅਸਾਂ ਪੂਰੀ ਕਰਸਾਂ। ਕੋਈ ਪਟਵਾਰੀ ਗੀਤ, ਕੋਈ ਲੋਕ ਗੀਤ, ਕੋਈ ਐਸੀ ਗੱਲਬਾਤ ਜਿਹੜੀ ਕਿ ਅੱਜ ਨੇ ਪ੍ਰੋਗਰਾਮ ਵਿੱਚ ਅਸਾਂ ਸ਼ਾਮਿਲ ਨਾ ਕਰੀ ਸਕੇ ਹੋਏ ਹਾਂ ਤਾਂ ਉਸ ਵਾਸਤੇ ਤੁਸਾਂ ਨੇ ਅਸਾਂ ਮਾਜ਼ਰਤ ਚਾਹੁੰਦੇ ਹਾਂ। ਲੇਕਿਨ ਅਗਲੇ ਪ੍ਰੋਗਰਾਮ ਵਿੱਚ ਕੋਸ਼ਿਸ਼ ਕਰਸਾਂ ਕਿ ਤੁਸਾਂ ਦੀਆਂ ਸਾਰੀਆਂ ਫਰਮਾਇਸ਼ਾਂ ਅਤੇ ਸਾਰੀਆਂ ਚੀਜ਼ਾਂ ਅਸਾਂ ਕਵਰ ਕਰੀਏ। ਤਾਂ ਉਸ ਹਵਾਲੇ ਨਾਲ ਅਗਰ ਕੋਈ ਤੁਸਾਂ ਟੋਪਿਕ ਆਪਣੀ ਤਰਫੋਂ ਦੇਣਾ ਚਾਹੁੰਦੇ ਹੋ ਤਾਂ ਉਸਕੀ ਵੀ ਜ਼ਰੂਰ ਤੁਸਾਂ ਆਪਣੀ ਆਵਾਜ਼ ਜਿਹੜੀ ਹੈ ਬਣਾਈ ਤਾਂ ਸੋ ਵਟਸਐਪ ਉੱਪਰ ਮੈਸੇਜ ਵੀ ਕਰੀ ਸਕਦੇ ਹੋ। ਇਸੇ ਨੰਬਰ ਉੱਪਰ ਸਾਡਾ ਵਟਸਐਪ ਬਣਿਆ ਵਾ ਜਿਹੜਾ ਮੈਂ ਦੁਬਾਰਾ ਰਿਪੀਟ ਕਰੀ ਛੁੜਨਾ, 0115710971। ਤਾਂ ਹੁਣ ਯਕੀਨ ਕਰੋ ਸਾਡੇ 2 ਘੰਟੇ ਜਿਹੜੇ ਨੇ ਉਹ ਗੁਜ਼ਰੀ ਗਏ, ਪਤਾ ਹੀ ਨਹੀਂ ਚੱਲਿਆ ਟਾਈਮ ਹੈ ਨਾ, ਟਾਈਮ ਕਿਸ ਤਰ੍ਹਾਂ ਗਿਆ। ਕਿਉਂਕਿ ਅਸਾਂ ਕੋਈ ਜਿਸਕੇ ਆਉਣਾ ਇੰਨਾ ਕਿ ਐਵੇਂ ਕਿ ਨਹੀਂ ਲੱਗਣਾ ਅਸਾਂ ਪ੍ਰੋਗਰਾਮ ਕਰਨੇ ਪਏ, ਸਾਨੂੰ ਕੀ ਲੱਗਣਾ ਸੀ ਕਿ ਅਸਾਂ ਆਪੇ ਜੀ ਬੈਠੇ ਅਸਾਂ ਬਸ ਇਹ ਗੱਲ ਸ਼ੱਲ ਗੱਪਾਂ ਸ਼ੱਪਾਂ ਲਾਈਆਂ, ਜ਼ਰਾ ਬੈਠਕਿਆਂ ਵਿੱਚ ਜਿਸ ਤਰ੍ਹਾਂ ਸੰਗੀ ਦੋਸਤ ਬੈਠੇ ਹੋਣੇ, ਆਪੇ ਸਾਰੇ ਦਿੱਤ ਪੋਤਰੇ ਮਲੇਰ ਕੁਬੇਰ ਬੈਠੇ ਹੋਣੇ, ਤਾਂ ਉਸ ਤਰ੍ਹਾਂ ਗੱਪ ਸ਼ੱਪ ਲਾਈ ਤਾਂ ਟਾਈਮ ਗੁਜ਼ਰੀ ਗਿਆ। ਬਸ ਇਹ ਆਪਣੀ ਜ਼ਬਾਨਾਂ ਨੇ ਹੀ ਇਹ ਫਾਇਦੇ ਹੋਣੇ ਨੇ ਕਿ ਤੁਸਾਂ ਕੀ ਕੋਈ ਕਹਿ ਆਉਣਾ ਇੰਨਾ ਕਿ ਟਾਈਮ ਨਾਲ ਅਹਿਸਾਸ ਨਹੀਂ ਹੋਣਾ, ਪਤਾ ਹੀ ਨਹੀਂ ਚੱਲਣਾ ਕਿਸ ਤਰ੍ਹਾਂ ਚੁਟਕੀਆਂ 'ਚ ਗੁਜ਼ਰੀ ਜਾਣਾ। ਲੇਕਿਨ ਜਾਣਿਆ ਜਾਣਿਆ ਇੱਕ ਗੱਲ ਸੋ ਕੇ ਜ਼ਰੂਰ ਆਖਸਾਂ ਕਿ ਆਪਣੇ ਵਕਤ ਨੇ ਜਿਹੜੀ ਹੈ ਨਾ ਉਹ ਕਦਰ ਕਰਿਆ ਕਰੋ। ਜਿਹੜਾ ਵੀ ਵਕਤ ਸੋ ਕਿ ਜ਼ਿੰਦਗੀ ਵਿੱਚ ਅੱਲਾ ਨੇ ਜ਼ਾਤ ਸੋ ਕਿ ਮੌਕਾ ਦਿੱਤਾ, ਉਸਕੀ ਅੱਛੇ ਤਰੀਕੇ ਨਾਲ ਇਸਤੇਮਾਲ ਕਰੋ। ਜਿਹੜੀਆਂ ਵੀ ਤੁਸਾਂ ਕੀ ਅੱਜ ਦਿਨ ਤੱਕ ਆਸਾਇਸ਼ਾਂ ਮਿਲੀਆਂ, ਕੋਈ ਤੁਸਾਂ ਕੀ ਸਹੂਲਤ ਮਿਲਣੀ, ਰੱਬ ਦੀਆਂ ਨਿਮਤਾਂ ਜਿਹੜੀਆਂ ਉਹਨਾਂ ਕੀ ਇੰਜੋਏ ਵੀ ਕਰੋ ਅਤੇ ਉਹਨਾਂ ਦੀ ਕਦਰ ਵੀ। ਬਾਕੀ ਪਟਵਾਰ ਵਾਸਤੇ ਸਾਡੀ ਜੀਨ ਜਾਨ ਵੀ ਹਾਜ਼ਰ ਹੈ ਜਨਾਬ, ਅਤੇ ਪਟਵਾਰੀ ਜ਼ਬਾਨ ਵਾਸਤੇ ਵੀ ਅਸਾਂ ਕੋਸ਼ਿਸ਼ਾਂ ਕਰਨੇ ਦਾ ਅਸਾਂ ਇਸ ਪਲੇਟਫਾਰਮ ਉੱਪਰੋਂ ਵੀ ਹੋਰ ਵੀ ਜਿੱਥੇ ਕੋਈ ਸਾਡੇ ਕੀ ਆ ਤੁਸਾਂ ਕੀ ਮੌਕਾ ਮਿਲਣਾ ਜ਼ਰੂਰ ਪਟਵਾਰ ਔਰ ਪਟਵਾਰੀ ਦੀ ਗੱਲ ਕਰੋ। ਅਤੇ ਸਿਰਫ ਹੁਣ ਇਹ ਗੱਲ ਆਖਸਾਂ ਜਨਾਬ ਕਿ ਪਟਵਾਰ ਸਿਰਫ ਨਕਸ਼ੇ ਉੱਪਰ ਨਹੀਂ ਰਹਿਣ ਹੈਗਾ, ਇਹ ਸਾਡੇ ਦਿਲਾਂ ਵਿੱਚ ਵੀ ਜ਼ਿੰਦਾ ਰਹਿ ਸੀ ਜੇ ਅਸਾਂ ਆਪਣੇ ਪਟਵਾਰ ਵਾਸਤੇ ਵਧੀ ਚੜ੍ਹੀ ਤਾਂ ਕੋਸ਼ਿਸ਼ ਕਰਸਾਂ। ਅਸਾਂ ਪਟਵਾਰੀ ਬੋਲਸਾਂ, ਅਸਾਂ ਪਟਵਾਰਨੀ ਤਾਰੀਖ ਔਰ ਪਟਵਾਰਨੇ ਜਿਹੜੇ ਵਿਰਸੇ ਨੇ ਅਸਾਂ ਉਸਕੀ ਸੰਭਾਲੀ ਦਾ ਰੱਖਸਾਂ, ਤਾਂ ਜ਼ਰੂਰ ਪਟਵਾਰ ਜਿਹੜਾ ਉਹ ਜ਼ਿੰਦਾ ਵੀ ਰਹਿ ਸੀ ਅਤੇ ਪਟਵਾਰ ਨੇ ਜਿਹੜੇ ਸਾਡੇ ਪਰ ਅਹਿਸਾਨਾਤ ਹੈ ਅਸਾਂ ਇਹ ਕੋਸ਼ਿਸ਼ ਕਰੀ ਸਕਦੇ ਹਾਂ ਕਿ ਹੋ ਸਕਣਾ ਸਾਡੇ ਜ਼ਿੰਮੇ ਕੋਈ ਡਿਊਟੀ ਲੱਗੀ ਹੋਵੇ ਤਾਂ ਅਸਾਂ ਉਸ ਡਿਊਟੀ ਕੀ ਨਿਭਾਈ ਦਈਏ। ਅਤੇ ਬਾਕੀ ਜਨਾਬ ਹੁਣ ਪ੍ਰੋਗਰਾਮ ਇਖਤਤਾਮ ਨਾਲ ਟਾਈਮ ਹੋਇਆ ਵਾ, ਅਤੇ ਤੁਸਾਂ ਕੀ ਐਂਡ ਪਰ ਸਨਾਸਾਂ ਟੱਪੇ ਜਿਹੜੇ ਕਿ ਪਟਵਾਰ ਨਹੀਂ ਪਹਿਚਾਣ ਹੈ, ਅਤੇ ਉਹ ਟੱਪੇ ਤੁਸਾਂ ਕੀ ਸਨਾਸਾਂ, ਤਾਂ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਜਿਹੜਾ ਉਹ ਇਖਤਤਾਮ ਹੋ ਗਿਆ। ਅਸੀਂ ਟੱਪੇ ਸੁਣਨੇ ਤੁਸਾਂ ਕੀ ਅੱਲਾ ਹਾਫਿਜ਼ ਤੋਂ ਹੀ ਕਰਨੇ ਆ ਜਨਾਬ, ਤੁਸਾਂ ਸਲਾਮਤ ਰਹੋ ਅਤੇ ਇਨਸ਼ਾਅੱਲਾ ਫਿਰ ਮਿਲਸਾਂ ਅਗਲੇ ਮੰਗਲਾਰੇ 3 ਤੋਂ 5 ਵਜੇ ਤੱਕ ਪਟਵਾਰੀ ਬੈਠਕ ਵਿੱਚ। ਤੁਸਾਂ ਆਪਣੇ ਭਰਾਓ ਆਪਣੇ ਦੋਸਤ ਬਾਸਰ ਅਲੀ ਰਾਜਾ ਕੀ ਇਜਾਜ਼ਤ ਦਿਓ, ਅਤੇ ਤੁਸਾਂ ਜਨਾਬ ਨਾਲ
माइये टप्पे जड़े न इस

ਸੁਣੋ ਅਤੇ ਇੰਜੋਏ ਕਰੋ ਅਤੇ ਫਿਰ ਮੁਲਾਕਾਤ ਤੁਸੀਂ ਅਗਲੇ ਮੰਗਲਾਰੇ 3 ਵਜੇ ਤੋਂ ਕਿੰਨੀ ਤੈ 5 ਵਜੇ ਤੱਕ ਤੁਸੀਂ ਆਪਣੀ ਬੈਠਕ ਪਟਵਾਰੀ ਬੈਠਕ ਵਿੱਚ ਠੀਕ ਹੋਈ ਗਿਆ ਅਤੇ ਚਲੋ ਫਿਰ ਅੱਲਾ ਸੁਣਨ ਵਾਲਾ।